ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।

Ooh. ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਲਦੀ ਕਰੋ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸੰਥਿਆ ਪਾਠ ਬੋਧ ਸਮਾਗਮ ਦੇ ਅੱਜ 11ਵੇਂ ਦਿਨ ਵਿੱਚ ਆਪ ਦੀ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹੋ। ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਅੱਜ ਅੰਗ 325 ਲਾਸਟ ਜਿਹੜਾ ਸ਼ਬਦ ਆਰੰਭ ਹੁੰਦਾ ਹੈ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ, ਇੱਥੋਂ ਅੱਜ ਸੰਥਿਆ ਪ੍ਰਾਰੰਭ ਹੋਣੀ ਹੈ। ਸੋ ਬੇਨਤੀ ਹੈ ਅੰਗ 325 ਤੋਂ ਆਪਦੀ ਪੋਥੀਆਂ ਪ੍ਰਕਾਸ਼ ਕਰ ਲਓ। ਇਸ ਅੰਗ ਦੇ ਆਖਰੀ ਸ਼ਬਦ ਤੋਂ ਅੱਜ ਸੰਥਿਆ ਪ੍ਰਾਰੰਭ ਹੋਣੀ ਹੈ। ਸੋ ਇੱਕ ਸਵਾਲ ਆਇਆ ਸੀ ਪਿੱਛੇ, ਰਹੋਏ ਕੇ ਸ਼ੰਤ ਲਿਖਿਆ ਹੋਇਆ ਸੀ। ਉਹ ਸਵਾਲ ਸੀ ਕਿ ਰਹੋਏ ਕੇ ਸ਼ੰਤ ਉਹਦਾ ਕੀ ਮਤਲਬ ਹੈ, ਕਿਉਂ ਲਿਖਿਆ ਹੋਇਆ। ਅੰਗ ਨੰਬਰ ਸੀ

ਹਾਂਜੀ, ਅੰਗ ਨੰਬਰ ਹੈਗਾ 203 203। ਇਹਦੇ ਵਿੱਚ ਆਖਰੀ ਜਿਹੜਾ ਸ਼ਬਦ ਆ ਥੱਲਿਓ ਆਰੰਭ ਹੁੰਦਾ, ਗੌੜੀ ਵੈਰਾਗਣ ਰਹੋਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਇਹ ਸੰਗਤਾਂ ਦਾ ਸਵਾਲ ਆਇਆ ਸੀ ਵੀ ਇਹ ਦੱਸਿਆ ਨਹੀਂ ਸੀ ਗਿਆ, ਰਹਿ ਗਿਆ ਸੀ ਕਿ

0: ਆਉਂਦੇ ਹਨ ਉਹਨਾਂ ਦਾ ਜਵਾਬ ਦੇਣਾ ਵੀ ਜ਼ਰੂਰੀ ਹੁੰਦਾ ਹੈ। ਗਿਆਨੀ ਜੀ ਦੱਸ ਰਹੇ ਸਨ ਰਹੋਏ ਕਿਸ਼ਨ 203 ਅੰਗ ਦੇ ਹੈਡਨ ਆਇਆ ਹੈ ਗੌੜੀ ਬੈਰਾਗਣ ਰਹੋਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾਂ। ਰਹੋਏ ਸ਼ੰਤਾਂ ਦੀ ਇੱਕ ਜਾਤੀ ਹੈ। ਰਹੋਏ ਦੇ ਬਾਰੇ ਨਵਮੀ ਟਕਸਾਲ ਸੰਪਰਦਾਇ ਪਿੰਡਾਂ ਦੇ ਮਹਾਂਪੁਰਖ ਤੇ ਵਿਦਵਾਨ ਕਥਾਵਾਚ ਇਹ ਵਿਚਾਰ ਦੱਸਦੇ ਹਨ ਰਹੋਏ ਲੰਬੀ ਹੇਕ ਵਾਲੇ ਗੀਤ ਨੂੰ ਆਖਿਆ ਜਾਂਦਾ ਜੋ ਖਾਸ ਕਰਕੇ ਬੀਬੀਆਂ ਭੈਣਾਂ ਮਾਤਾਵਾਂ ਖੁਸ਼ੀਆਂ ਦੇ ਸਮੇਂ ਵਿਆਹ ਦੇ ਸਮੇਂ ਗਾਉਂਦੀਆਂ ਸਨ। ਦੂਸਰਾ ਜਿਹੜੇ ਧਰਮ ਅਸਥਾਨ ਮੰਦਰਾਂ ਦੇ ਵਿੱਚ ਵੀ ਕਈ ਭਜਨ ਗਾਏ ਜਾਂਦੇ ਸਨ ਉਹਨਾਂ ਨੂੰ ਰੋਏ ਕੇ ਸ਼ੰਤ ਕਹਿੰਦੇ ਸਨ। ਲੰਬੀ ਹੇਕ ਵਾਲੇ ਗੀਤ ਨੂੰ ਰੋਏ ਕੇ ਸ਼ੰਤ ਕਿਹਾ ਜਾਂਦਾ। ਖੁਸ਼ੀਆਂ ਸਮੇਂ ਜਾਂ ਧਾਰਮਿਕ ਅਸਥਾਨਾਂ 'ਤੇ ਲੋਕ ਉਹਨਾਂ ਦਾ ਗਾਇਨ ਕਰਦੇ ਸਨ ਉਸ ਰਹੋਏ ਦੇ ਸ਼ੰਤ ਦੇ ਘਰ ਦੇ ਅੰਦਰ ਸੁਰਤਾਲ ਦੇ ਵਿੱਚ ਇਹ ਸ਼ਬਦ ਉਚਾਰਨ ਕੀਤੇ ਗਏ ਹਨ। ਇਹਦਾ ਇਹੀ ਅਰਥ ਮਹਾਂਪੁਰਖਾਂ ਨੇ ਵਿਦਵਾਨਾਂ ਨੇ ਕੀਤਾ ਹੈ।
1: ਹਾਂਜੀ, ਹੁਣ ਸੰਥਿਆ ਆਪਾਂ ਪ੍ਰਾਰੰਭ ਕਰਦੇ ਹਾਂ। ਅੰਗ 325 ਆਖਰੀ ਜਿਹੜਾ ਸ਼ਬਦ ਹੈ ਗੌੜੀ ਕਬੀਰ

ਪੰਜਵਾ ਐਸੋ ਅਚਰਜ ਦੇਖਿਓ ਕਬੀਰ ਦਾਦ ਕੈ ਭੋਲੇ ਬਿਰੋਲੈ ਨੀਰ ਰਹਾਉ ਐਸੋ

ਗੁਰਮਤ ਰਸ ਰਸ ਹਰ ਗੁਣ ਗਾਵੈ, ਰਾਮੈ ਰਾਮ ਰਮਤ ਸੁਖ ਪਾਵੈ, ਕਿਰਪਾ ਕਰਕੇ ਨਾਮ ਦ੍ਰਿੜਾਈ, ਹਰ ਹਰ ਬਾਸ ਸੁਗੰਧ ਵਸਾਈ, ਕਹਿਤ ਕਬੀਰ ਚੇਤ ਰੇ ਅੰਧਾ, ਸਤ ਰਾਮ ਝੂਠਾ ਸਭ ਧੰਦਾ, ਗੌੜੀ ਕਬੀਰ ਜੀ ਤਿਪ ਦੇ ਚਾਰ ਤੁਕੇ ਜਾਮ।

ਸਭ ਮੋਹਿ ਸਰਬ ਕੁਸਲ ਕਰ ਮਾਨਿਆ ਸਾਂਤ ਭਈ ਜਪ ਗੋਬਿੰਦ ਜਾਣਿਆ ਰਹਾਉ ਤਨ ਮਹਿ ਹੋਤੀ ਕੋਟ ਉਪਾਦ ਉਲਟ ਭਈ ਸੁਖ ਸਹਿਜ ਸਮਾਧ ਆਪ ਪਛਾਨੈ ਆਪੈ ਆਪ ਰੋਗ ਨਾ ਵਿਆਪੈ ਤੀਨੋ ਤਾਪ ਆਬ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਵਾਓ ਆਪ ਨਾ ਡਰਾਓ ਨਾ ਅਵਰ ਡਰਾਵਾਓ ਗੌੜੀ ਕਬੀਰ ਜੀ

ਸੋ ਨਿਰਮਲ ਨਿਰਮਲ ਹਰ ਗੁਣ ਗਾਵੈ ਸੋ ਨਿਰਮਲ ਨਿਰਮਲ ਹਰ ਗੁਣ ਗਾਵੈ ਸੋ ਭਾਈ ਮੇਰਾ ਮਨ ਭਾਵੈ ਰਹਾਉ ਜੇ ਘਟ ਰਾਮ ਰਹਿਆ ਭਰਪੂਰ ਤਿਨ ਕੀ ਪੱਗ ਪੰਕਜ ਹਮ ਧੂਰ ਜਾਤ ਜੁਲਾਹ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗਗਨ ਰਸਾਲ ਚੁਐ ਮੇਰੀ ਭਾਠੀ।

ਜਿਸ ਕਾ ਭਰਮ ਗਇਆ ਤਿੰਨ ਸਾਚ ਪਛਾਨਾ, ਇਸ ਮਨ ਕਉ ਰੂਪ ਨਾ ਰੇਖਿਆ ਕਾਈ, ਹੁਕਮੇ ਹੋਇਆ ਹੁਕਮ ਬੂਝ ਸਮਾਈ।

ਨਹੀਂ ਚੇਤੀ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ ਰਹਾਓ। ਦੋ ਚਿੱਤੇ ਕੀ ਦੋਇ ਥੂਨ ਗਿਰਾਨੀ, ਮੋਹ ਬਲੇਡਾ ਟੂਟਾ, ਮੋਹ ਬਲੇਡਾ ਟੂਟਾ, ਤਿਸਨਾ ਛਾਨ ਭਰੀ ਧਰ ਉਪਰ,

0: ਬੜੀ ਚੇਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜਸ ਸੁਣਹਿ ਨਾ ਹਰ ਗੁਣ ਗਾਵ ਹੈ ਬਾਤਨ ਹੀ ਅਸਮਾਨ ਗਿਰਾਵ ਹੈ ਐਸੇ ਲੋਗਨ ਸਿਓ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਐ ਰਹਾਓ ਆਪ ਨਾ ਦੇਹ ਚੁਰੂ ਭਰ ਪਾਣੀ ਤਿਹ ਨਿੰਦ ਹੈ ਜਿਹ ਗੰਗਾ ਆਨੀ ਬੈਠਤ ਉਠਤ ਕੁਟਿਲਤਾ ਚੱਲ ਹੈ ਆਪ ਗਏ ਔਰਨ ਹੂ ਘੱਲ ਹੈ ਖਾ ਛਾੜ ਕੋ ਚਰਚਾ ਆਨ ਨਾ ਜਾਨ ਹੈ ਬ੍ਰਹਮਾ ਹੂ ਕਉ ਕਹਿਓ ਨਾ ਮਨ ਹੈ ਆਪ ਗਏ ਔਰਨ ਹੂ ਖੋਵ ਹੈ ਆਗ ਲਗਾਏ ਮੰਦਰ ਮੈਂ ਸੋਵ ਹੈ ਅਵਰਨ ਹਸਤ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਲਜਾਨੇ
1: ਰਾਗ ਗਾਉੜੀ ਬਹਿਰਾਗਣ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀਵਤ ਪਿੱਤਰ

ਕਹਿਤ ਕਬੀਰ ਅਕੁੱਲ ਨਹੀਂ ਚੇਤਿਆ, ਵਿਖਿਆ ਸਿਉਂ ਲਪਟਾਨਾ ਗੌੜੀ। ਜੀਵਤ ਮਰੈ ਮਰੈ ਪੁਣ ਜੀਵੈ, ਐਸੇ ਸੁੰਨ ਸਮਾਇਆ। ਅੰਜਨ ਮਾਹਿ ਨਿਰੰਜਨ ਰਹੀਐ, ਬਹੁ ਨਾ ਭਵਜਲ ਪਾਇਆ। ਮੇਰੇ ਰਾਮ ਐਸਾ ਖੀਰ ਬਿਲੋਈਐ, ਗੁਰਮਤ ਮਨੁਆ ਆਸ ਥਿਰ ਰੱਖ ਹੋ। ਇਨ ਵਿਦ ਅੰਮ੍ਰਿਤ ਪੀ ਹੋਈਐ ਰਹਾਉ, ਗੁਰ ਕੈ ਬਾਣ ਬੱਜਰ ਕਲ ਛੇਦੀ। ਪ੍ਰਗਟਿਆ ਪਦ ਪ੍ਰਗਾਸਾ, ਸਕਤ ਅਧੇਰ ਜੇਵਰੀ ਭ੍ਰਮ ਚੂਕਾ। ਨਿਹ ਚਲ ਸੇਵ ਘਰ ਬਾਸਾ, ਤਿੰਨ ਬਿਨ ਬਾਣੈ ਧਨਖ ਚੜਾਈਐ। ਇਹੋ ਜਗ ਵਿਦਿਆ ਭਾਈ, ਦਹਿ ਦਸ ਬੂਢੀ ਪਵਨ ਝੁਲਾਵੈ, ਡੋਰ ਰਹੀ ਲਿਵਲਾਈ। ਓਨ ਮਨ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ। ਕਹੋ ਕਬੀਰ ਅਨ ਭਉ ਇਕ ਦੇਖਿਆ, ਰਾਮ ਨਾਮ ਲਿਵ ਲਾਗੀ। ਗੌੜੀ ਬੈਰਾਗਣ ਤੇ ਪਦੇ, ਉਲਟਤ ਪਵਨ ਚੱਕਰ ਖੱਟ ਭੇਦੇ। ਸੁਰਤ ਸੁਨ ਅਨਰਾਗੀ, ਆਵੈ ਨਾ ਜਾਏ ਮਰੈ ਨਾ ਜੀਵੈ, ਤਾਸ ਖੋਜ ਬੈਰਾਗੀ। ਮੇਰੇ ਮਨ ਮਨ ਹੀ ਉਲਟ ਸਮਾਨਾ, ਗੁਰ ਪ੍ਰਸਾਦ ਅਕਲ ਭਈ ਅਵਰੈ, ਨਾ ਤਰ ਥਾ ਬੇਗਾਨਾ ਰਹਾਉ। ਨਿਵਰੈ ਦੂਰ

ਗੌੜੀ ਤਹਿ ਪਾਵਸ ਸਿੰਧ ਧੂਪ ਨਹੀਂ ਸ਼ਹੀਆ ਤਹਿ ਉਤਪਤ ਪਰਲਉ ਨਾਹੀ ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ ਸੁਨ ਸਮਾਧ ਦੋਉ ਤਹਿ ਨਾਹੀ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਤੁਲ ਨਹੀਂ ਚੜੈ ਜਾਏ ਨਾ ਮੁਕਾਤੀ ਹਲਕੀ ਲਗੈ ਨਾ ਭਾਰੀ ਰਹਾਉ ਅਰਧ ਉਰਧ ਦੋਉ ਤਹਿ ਨਾਹੀ ਰਾਤ ਦਿਨਸ ਤਹਿ ਨਾਹੀ ਜਲ ਨਹੀਂ ਪਵਨ ਪਾਵਕ ਪੁਨ ਨਾਹੀ ਸਤਿਗੁਰ ਤਹਾ ਸਮਾਹੀ ਅਗਮ ਅਗੋਚਰ ਰਹਿ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਓ ਗੁਰ ਆਪਣੇ ਸਤ ਸੰਗਤ ਮਿਲ ਰਹੀਐ ਕਹੋ ਕਬੀਰ ਬਲ ਜਾਓ ਗੁਰ ਆਪਣੇ ਸਤ ਸੰਗਤ ਮਿਲ ਰਹੀਐ ਗੌੜੀ ਪਾਪ ਪੁਨ ਦੁਇ ਬੈਲ ਵਿਸਾਹੇ ਪਵਨ ਪੂਜੀ ਪਰਗਾਸਿਓ ਜਿਸਨਾ ਗੂਣ ਭਰੀ ਕਟ ਭੀਤਰ ਇਨ ਵਿਧ ਟਾਂਡ ਵਿਸਾਹਿਓ।

ਸਥਾਨ ਤਰੰਗ ਬਟਵਾਰਾ ਪੰਚ ਤਤ ਮਿਲ ਥਾਨ ਨਿਬੇਰ ਹੈ ਟਾਂਡਾ ਪੰਚ ਤਤ ਮਿਲ ਦਾਨ ਨਿਬੇਰ ਹੈ ਟਾਂਡਾ ਉਤਰਿਓ ਪਾਰਾ ਕਹਿਤ ਕਬੀਰ ਸੁਨਹੁ ਰੇ ਸੰਤ ਹੋ ਅਬ ਐਸੀ ਬਨ ਆਈ ਘਾਟੀ ਚੜ੍ਹਤ ਬੈਲ ਇਕ ਥਾਕਾ ਚਲੋ ਗੋਨ ਛਿਟਕਾਈ।

ਡੱਡੀਆ ਬਾਧੈ ਧਨ ਖੜੀ ਪਾਹੂ ਘਰ ਆਏ ਮੁਕਲਾਊ ਆਏ ਰਹਾਉ ਓਹ ਜੇ ਦਿਸੈ ਖੂਹੜੀ ਕੌਣ ਲਾਜ ਬਹਾਰੀ ਲਾਜ ਘੜੀ ਸੋ ਤੂਟ ਪੜੀ ਉੱਠ ਚਲੀ ਪਨਿਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾ ਸੁਹਾਗਣ ਜਾਣੀਐ ਗੁਰ ਸ਼ਬਦ ਬੀਚਾਰੇ ਕਿਰਤ ਕੀ ਬਾਂਧੀ ਸਭ ਫਿਰੈ ਦੇਖੋ ਬੀਚਾਰੀ ਇਹ ਕਿਰਤ ਕੀ ਬਾਂਧੀ ਸਭ ਫਿਰੈ ਦੇਖੋ ਬੀਚਾਰੀ ਇਸ ਨੂੰ ਕਿਆ ਆਖੀਐ ਕਿਆ ਕਰੇ ਬੇਚਾਰੀ ਭਈ ਨਿਰਾਸੀ ਉੱਠ ਚਲੀ ਚਿੱਤ ਬੰਧ ਨਾ ਧੀਰਾ ਹਰ ਕੀ ਚਰਨੀ ਲਾਗ ਰਹੋ ਭਜ ਸਰਨ ਕਬੀਰਾ ਗੌੜੀ ਜੋਗੀ ਕਹੈ ਜੋਗ ਭਲ ਮੀਠਾ ਅਵਰ ਨ ਦੂਜਾ ਭਾਈ ਰੁੰਡਿਤ ਮੁੰਡਿਤ ਏਕੈ ਸਬਦੀ ਇਹ ਕਹੈ ਸਿੱਧ ਪਾਈ ਹਰ ਬਿਨ ਭਰਮ ਭੁਲਾਨੇ ਅੰਧਾ ਜਾ ਪਹਿ ਜਾਉ ਆਪ ਛੁਟਕਾਵਨ ਤੇ ਬਾਧੇ ਬਹੁ ਫੰਦਾ ਰਹਾਉ ਜਹਿ ਤੇ ਉਪਜੀ ਤਹੀ ਸਮਾਨੀ ਇਹ ਬਿਧ ਬਿਸਰੀ ਤਬ ਹੀ ਪੰਡਿਤ ਗੁਣੀ ਸੂਰਹਮ ਦਾਤੇ ਇਹ ਕਰਹਿ ਬਡ ਹਮ ਹੀ ਜਿਸਹਿ ਬੁਝਾਏ ਸੋਈ ਬੂਝੈ ਬਿਨ ਬੂਝੇ ਕਿਉ ਰਹੀਐ ਸਤਿਗੁਰ ਮਿਲੈ ਅੰਧੇਰਾ ਚੁੱਕੈ ਇਨ ਬਿਧ ਮਾਨਕ ਲਹੀਐ ਤਜ ਬਾਵੇ ਦਹਨੇ ਬੇਕਾਰਾ ਹਰ ਪਦ ਦ੍ਰਿੜ ਕਰ ਰਹੀਐ

ਰਾਤੀ ਉਹਾ ਕਾ ਮਰਮ ਉਹ ਹੀ ਪਰ ਜਾਣੈ ਉਹ ਤਾਉਸਲਾ ਅਬਿਨਾਸੀ ਗਾਉੜੀ ਸੁਰਤ ਸਿਮਰਤ ਦੁਇ ਕੰਨੀ ਮੁੰਦਾ ਪਾਰ ਮਿਤ ਬਾਹਰ ਖਿੰਥਾ ਸੁਨ ਗੁਫਾ ਮਹਿ ਆਸਨ ਬੈਸਨ ਕਲਪ ਬੇਵਰਜਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਬੇਓਗੀ ਰਹਾਉ ਖੰਡ ਬ੍ਰਹਿਮੰਡ ਮਹਿ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਧਾਰੀ ਤਾੜੀ ਲਾਗੀ ਤ੍ਰਿਪਲ ਪਲਟਿਜੈ ਛੂਟੈ ਹੋਏ ਪਸਾਰੀ ਮਨ ਪਵਨ ਦੁਇ ਤੁੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ਥਿਰ ਭਈ ਤੰਤੀ ਤੂਟਸ ਨਾਹੀ ਅਨਹਦ ਕਿੰਗੁਰੀ ਬਾਜੀ ਸੁਨ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਹੋ ਕਬੀਰ ਤਾ ਕਹੋ ਪੁਨਰਪ ਜਨਮ ਨਹੀਂ ਖੇਲ ਗਇਓ ਬੈ ਰਾਗੀ ਕਹੋ ਕਬੀਰ ਤਾ ਕਹੋ ਪੁਨਰਪ ਜਨਮ ਨਹੀਂ ਖੇਲ ਗਇਓ ਬੈ ਰਾਗੀ ਗੌੜੀ ਗਜ ਨਵ ਗਜ ਦਸ ਗਜ ਇੱਕੀਸ ਪੁਰੀਆ ਏਕ ਤਨਾਈ ਸਾਠ ਸੂਤ ਨਾਭ ਖੰਡ ਬਹੱਤਰ ਪਾਟ ਲਗੋ ਅਧਿਕਾਈ ਗਈ ਬੁਨਾਵਨ ਮਾਹੋ ਘਰ ਛੋਡਿਆ ਜਾਏ ਜੋ ਲਾਹੋ ਰਹਾਉ ਗਜੀ ਨਾ ਮਿਨੀਐ ਤੋਲ ਨਾ ਤੁਲੀਐ ਪਾਚਨ ਸੇਰ ਅਢਾਈ ਜਾਓ ਕਰ ਪਾਚਨ ਵੇਗ ਨਾ ਪਾਵੈ ਝਗਰ ਕਰੈ ਘਰ ਹਾਈ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ਛੂਟੇ ਪੂੰਡੇ ਭੀਗੈ ਪੁਰੀਆ ਚੱਲਿਓ ਜੁਲਾਹੋ ਰੀਸ ਆਈ ਸੋਚੀ ਨਲੀ ਤੰਤ ਨਹੀਂ ਨਿਕਸੈ ਨਾ ਤਰ ਰਹੀ ਉਰਝਾਈ ਛੋੜ ਪਸਾਰ ਈਹਾ ਰਹੋ ਬਪਰੀ ਕਹੋ ਕਬੀਰ ਸਮਝਾਈ ਗਾਉੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਹੋਏ ਜਿਤ ਘਟ ਨਾਮ ਨ ਉਪਜੈ ਫੂਟ ਮਰੈ ਜਨ ਸੋਏ ਏਕਾ ਜੋਤ ਏਕਾ ਮਿਲੀ ਕਿੰਬਾ ਹੋਏ ਮੋਹੋਏ ਜਿਤ ਘਟ ਨਾਮ ਨ ਉਪਜੈ ਫੂਟ

ਭੋਗ ਕੇ ਭੋਗ ਦੋਹ ਮਿਲ ਕਾਰਜ ਉਪਜੈ ਰਾਮ ਨਾਮ ਸੰਯੋਗ ਲੋਕ ਜਾਣੈ ਇਹੋ ਗੀਤ ਹੈ ਇਹੋ ਤੋ ਬ੍ਰਹਮ ਵਿਚਾਰ ਜੋ ਕਾਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਗੌੜੀ ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਅਹ ਬੋਧ।

ਪਰੇ ਕਹਿ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਗੌੜੀ ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਹਿ ਚਲਤ ਰਚਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੇ ਮਨ ਬੌਰਾ ਰੇ ਅੰਕਸ ਸਹਿਓ ਸੀਸ ਬਿਖੈ ਬਾਚ ਹਾਰ ਰਾਚ ਸਮਝ ਮਨ ਬੌਰਾ ਰੇ ਨਿਰਭੈ ਹੋਏ ਨਾ ਹਾਰ ਭਜੇ ਮਨ ਬੌਰਾ ਰੇ ਗਹਿਓ ਨਾ ਰਾਮ ਜਹਾਜ ਰਹਾਓ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ ਛੂਟਨ ਕੋ ਸਹਿਸਾ ਭਰਿਆ ਮਨ ਬੌਰਾ ਰੇ ਨਾਚਿਓ ਘਰ ਘਰ ਬਾਰ ਛੂਟਣ ਕੋ ਸਹਿਸਾ ਭਰਿਆ ਮਨ ਬੌਰਾ ਰੇ ਨਾਚਿਓ ਘਰ ਘਰ ਬਾਰ ਜੋ ਨਲਨੀ ਸੁਅਟਾ

0: ਨਾਵਨ ਕਹੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕਹੋ ਬਹੁ ਦੇਵ ਕਹੋ ਕਬੀਰ, ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ ਗੌੜੀ।
1: ਪੂਰੇ ਸ਼ਬਦ ਵਿੱਚ ਜਿਹੜਾ ਵਿਸਰਾਮ ਮਨ ਬੌਰਾ ਰੇ ਇੱਥੇ ਆਇਆ ਹੈ, ਤੇ ਯਾਦ ਰੱਖਿਓ ਮਨ ਬੌਰਾ ਰੇ ਤੇ ਵਿਸਰਾਮ ਹੋਣਾ।
0: ਗੌੜੀ ਅਗਨ ਨਾ ਦਹੈ, ਪਵਨ ਨਹੀਂ ਮਗਨ ਹੈ।

ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ ਰਹਾਉ ਇਸ ਧਨ ਕਾਰਨ ਸਿਵ ਸਨ ਕਾਦਿਕ ਖੋਜਤ ਭਏ ਉਦਾਸੀ ਮਨ ਮੁਕੰਦ ਜਿਹਬਾ ਨਾਰਾਇਣ ਪਰੈ ਨਾ ਜਮ ਕੀ ਫਾਸੀ ਨਿਜ ਧਨ ਗਿਆਨ ਭਗਤ ਗੁਰਦੀਨੀ ਤਾਸ ਸੁਮਤ ਮਨ ਲਾਗਾ ਜਲਤ ਅੰਬ ਥੰਬ ਮਨ ਧਾਵਤ ਭਰਮ ਬੰਧਨ ਭਉ ਭਾਗਾ ਕਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਬੀਚਾਰੀ ਤੁਮ ਘਰ ਰਾਖ ਕੋਟ ਅਸਾ ਤੁਮ ਘਰ ਲਾਖ ਕੋਟ ਅਸਵ ਹਸਤੀ

ਲੁਭਦ ਨਾ ਤਿਆਗ ਦਇਓ ਜੋ ਕਪ ਕੇ ਕਰ ਮੁਸ਼ਟ ਚਰਨ ਕੀ ਲੁਭਦ ਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗ੍ਰਹਿ ਭਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ ਰਹਾਓ ਜੋ ਉਦਿਆਨ ਕੁਸਮ ਪ੍ਰਫੁੱਲਤ ਜੋ ਉਦਿਆਨ ਜੋ ਉਦਿਆਨ ਜਿਉ ਉਦਿਆਨ ਕੁਸਮ ਪ੍ਰਫੁੱਲਤ ਜਿਉ ਉਦਿਆਨ ਕੁਸਮ ਪ੍ਰਫੁੱਲਤ ਕਿਨਹਿ ਨਾ ਘਰਾਓ ਲਇਓ ਤੈਸੇ ਭ੍ਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹਯੋ ਇਹਾ ਧਨ ਜੋਬਨ ਅਰ ਸੁਤ ਦਾਰਾ ਪੇਖਣ ਕਉ ਜੋ ਦਇਓ ਤਿਨ ਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਇਓ ਔਧ ਅਨਲ ਤਨ ਤਿਨ ਕੋ ਮੰਦਰ ਚਹੁ ਦਿਸ ਠਾਟ ਠਯੋ ਕਹਿ ਕਬੀਰ ਭੈ ਸਾਗਰ ਤਰਨ ਕਉ ਮੈਂ ਸਤਿਗੁਰ ਓਟ ਲਇਓ ਗੌੜੀ

0: ਸੰਸਾਰ ਲਗਾਵੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਰਿਆਵਨ ਜਾਨੀ ਕਹੋ ਕਬੀਰ ਭਜ ਸਾਰਗ ਪਾਨੀ ਉਰਵਾਰ ਪਾਰ ਸਭ ਇੱਕੋ ਦਾਨੀ
1: ਗੌੜੀ ਨਾਵੀ ਜੋ ਨ ਛਾੜ ਜੋ ਜਗ ਮਹਿ ਆਇਓ
2: ਇੱਥੇ ਗੌੜੀ ਨਾਲ ਨੌ ਅੰਕ ਲਿਖਿਆ ਹੋਇਆ ਇਹਦਾ ਜਿਵੇਂ ਉਚਾਰਨ ਕੀਤਾ ਹੈ ਭਾਈ ਸਾਹਿਬ ਜੀ ਨੇ ਨਾਵੀ ਉਚਾਰਨ ਕਰਨਾ ਹੈ
1: ਜੋ ਨ ਛਾੜ ਜੋ ਜਗ ਮਹਿ ਆਇਓ ਲਾਗਤ ਪਵਨ ਖਸਮ ਬਿਸਰਾਇਓ

ਚਲਿਤ ਜਗਤ ਬਿਗੂਤਾ, ਕਹਿ ਕਬੀਰ ਰਾਜਾ ਰਾਮ ਨਾ ਛੋਡੋ, ਸਗਲ ਊਚ ਤੇ ਊਚਾ, ਗੌੜੀ ਤੇਰਵੀਂ, ਹੁਰਮਾਨ ਤੇਰਾ ਸਿਰੈ ਉਪਰ, ਫਿਰ ਨਾ ਕਰਤ ਵਿਚਾਰ, ਤੂਹੀ ਦਰੀਆ ਤੂਹੀ ਕਰੀਆ, ਤੁਜੈ ਤੇ ਨਿਸਤਾਰ, ਬੰਦੇ ਬੰਦ ਕੀ ਇਕਤਿਆਰ, ਸਾਹਿਬ ਰੋ

0: ਪੰਚ ਪਹਿਰੂਆ ਦਰ ਮਹਿ ਰਹਤੇ ਤਿੰਨ ਕਾ ਨਹੀਂ ਪਤਿਆਰਾ ਚੇਤ ਸੋ ਚੇਤ ਚਿਤ ਹੋਏ ਰਹੋ ਚੇਤ ਸੋ ਚੇਤ ਚਿਤ ਹੋਏ ਰਹੋ ਤਉ ਲੈ ਪ੍ਰਕਾਸ਼ ਉਜਾਰਾ ਨੌ ਘਰ ਦੇਖ ਜੋ ਕਾਮਨ ਭੂਲੀ ਬਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੈ ਘਰ ਮੂਸੇ ਦਸਵੈ ਤਤ ਸਮਾਈ ਗੌੜੀ ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾ ਸਿਵ ਸਨ ਕਾਦ ਜਾਸ ਗੁਣ ਗਾਵ ਹੈ ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾ
1: ਨਾ ਇਹ ਤੁਕਾਂ ਦਾ ਸਾਰੇ ਸ਼ਬਦ ਦਾ

0: बावन अक्षर लोक त्रै सब कछ इनहि माहे ए अखर खिर जाहे गे ओए अखर इन मह नाहे एह अखर खिर जाहे गे एह अखर एह अखर खिर जाहे गे
1: अखर खिर जाहे गे ओए अखर इन मह नाहे
0: ਇਹ ਅੱਖਰ ਖਿਰ ਜਾਹੇਗੇ ਓਏ ਅੱਖਰ ਇਨ ਮਹਿ ਨਾਹੇ
1: ਇਹ ਅੱਖਰ ਨਾ ਬਿਲਕੁਲ ਇੱਕੋ ਜਿਹੇ ਨੇ ਐੜਾ ਖੱਖਾ ਰਾਰਾ ਦੂਜੇ ਥਾਂ ਤੇ ਵੀ ਐੜਾ ਖੱਖਾ ਰਾਰਾ ਹੀ ਆ ਸੋ ਜਿਵੇਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਬਾਰੇ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਵਨ ਅੱਖਰੀ ਆਈ ਸੀ ਇਸੇ ਤਰ੍ਹਾਂ ਹੀ ਹੁਣ ਸ਼੍ਰੋਮਣੀ ਭਗਤ ਕਬੀਰ ਜੀਆਂ ਦੀ ਉਚਾਰਨ ਕੀਤੀ ਹੋਈ ਬਾਵਨ ਅੱਖਰੀ ਹੈ ਇਹਦੇ ਵਿੱਚ ਅਖਰ ਮਤਲਬ ਕਿ ਜਿਹੜਾ ਖਰ ਤੋਂ ਰਹਿਤ ਹੋਵੇ ਇੱਕ ਖਰ ਜਾਣ ਵਾਲਾ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਮੈਲਟ ਹੋਣ ਵਾਲਾ ਜਾਂ ਕਹਿ ਲਓ ਖਰ ਜਾਣ ਵਾਲਾ ਅਖਰ ਦਾ ਮਤਲਬ ਹੋ ਗਿਆ ਵੀ ਜਿਹੜਾ ਖੁਰ ਨਹੀਂ ਸਕਦਾ ਖਰ ਨਹੀਂ ਸਕਦਾ ਸੋ ਅੱਖਰ ਇੱਕੋ ਜਿਹੇ ਲਿਖੇ ਹੋਏ ਨੇ ਪਹਿਲੇ ਨੂੰ ਅੱਖਰ ਪੜ੍ਹ ਲੈਣਾ ਦੂਸਰੇ ਨੂੰ ਅਖਰ ਇਹ ਅੱਖਰ ਖਿਰ ਜਾਹੇਗੇ ਓਏ ਅਖਰ ਇਨ ਮਹਿ ਨਾਹੇ ਹਾਂਜੀ
0: ਇਹ ਅੱਖਰ ਖਿਰ ਜਾਹੇਗੇ ਓਏ ਇਹ ਅੱਖਰ ਖਿਰ ਜਾਹੇਗੇ ਓਏ ਅਖਰ

ਮਧ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ, ਅਲਹ ਲਹੋ ਤਉ ਕਿਆ ਕਹੋ, ਕਹੋ ਤਾ ਕੋ ਉਪਕਾਰ, ਬਟਕ ਬੀਚ ਮਹਿਰਾਵ ਰਹੇ ਹੋ, ਜਾ ਕੋ ਤੀਨ ਲੋਕ ਵਿਸਥਾਰ, ਅਲਹ ਲਹੰਤਾ ਭੇਦ ਛੈ, ਕਛ ਕਛ ਪਾਇਓ ਭੇਦ, ਉਲਟ ਉਲਟ ਭੇਦ ਮਨ ਬੇਦਿਓ, ਪਾਇਓ ਅਭੰਗ ਅਛੇਦ, ਤੁਰਕ ਤਰੀਕਤ ਜਾਣੀਐ, ਹਿੰਦੂ ਵੇਦ ਪੁਰਾਨ, ਮਨ ਸਮਝਾਵਨ ਕਾਰਨੇ, ਕਛੂਅਕ ਪੜੀਐ ਗਿਆਨ, ਓਅੰਕਾਰ ਆਦਿ ਮੈਂ ਜਾਨਾ, ਲਿਖ ਅਰ ਮੇਟੈ ਤਾਹੇ ਨਾ ਮਾਨਾ, ਓਅੰਕਾਰ ਲਖੈ ਜਾਉ ਕੋਈ, ਸੋਈ ਲਖ ਮੇਟਣਾ ਨਾ ਹੋਈ, ਕੱਕਾ ਕਿਰਨ ਕਮਲ ਮਹਿ ਪਾਵਾ, ਸੱਸ ਬੇਗਾਸ ਸੰਪਟ ਨਹੀਂ ਆਵਾ, ਆਰ ਜੇ ਤਹਾ ਉਸਮ ਰਸ ਪਾਵਾ, ਅਕਹਿ ਕਹਾ ਕਹਿ ਕਾ ਸਮਝਾਵਾ, ਖਖਾ ਇਹ ਖੋੜ ਮਨ ਆਵਾ, ਖੋੜੇ ਛਾੜ ਨਾ ਦਹਿ ਦਿਸ ਧਾਵਾ, ਖਸਮ ਹੈ ਜਾਣ ਖਿਮਾ ਕਰ ਰਹਿ, ਤਾ ਹੋਏ ਲਿਖਿਓ ਅਖੈ ਪਦ ਲਹਿ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ, ਰਹਿ ਬਿਹੰਗਮ ਕਤਹਿ ਨਾ ਜਾਈ, ਅਗਹਿ ਗਹਿ ਗਹਿ ਗਗਨ ਰਹਾਈ, ਘੱਗਾ ਘੱਟ ਘੱਟ ਨਿਮਸੈ ਸੋਈ, ਘੱਟ ਫੂਟੇ

ਰਚਤ ਚਿੱਤਰ ਹੈ ਭਾਰੀ, ਤਜ ਚਿੱਤਰ ਚੇਤਹੁ ਚਿਤਕਾਰੀ। ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰ ਚਿਤ ਰਾਖ ਚਤੇਰਾ। ਛੱਛਾ ਇਹ ਛਤਰਪਤ ਪਾਜ, ਛੱਛਾ ਇਹ ਛਤਰਪਤ ਪਾਸਾ, ਸ਼ੱਕ ਕੇ ਨਾ ਰਹਾਓ ਛਾੜ ਕੇ ਨਾ ਆਸਾ। ਰੇ ਮਨ ਮੈਂ ਤਉ ਛਿਨ ਛਿਨ ਸਮਝਾਵਾ, ਤਾਹੇ ਛਾੜ ਕਤ ਆਪ ਵਧਾਵਾ। ਜੱਜਾ ਜੋ ਤਨ ਜੀਵਤ ਜਰਾਵੈ, ਜੋਬਨ ਜਾਰ ਜੁਗਤ ਸੋ ਪਾਵੈ। ਅਸ ਜਰ ਪਰ ਜਰ, ਜਰ ਜਬ ਰਹੈ ਤਬ ਜਾਏ ਜੋਤ ਉਜਾਰਾਉ ਲਹੈ। ਝੱਜਾ ਉਰਜ ਸੁਰਜ ਨਹੀਂ ਜਾਨਾ, ਰਹਿਓ ਝਜਕ ਨਾਹੀ ਪਰਵਾਨਾ। ਕਤ ਝੱਖ ਝੱਖ ਔਰਨ ਸਮਝਾਵਾ, ਝਗਰ ਕੀਏ ਝਗਰਾਉ ਹੀ ਪਾਵਾ। ਯਈਆ ਨਿਕਟ ਜੋ ਘੱਟ ਰਹਿਓ, ਦੂਰ ਕਹਾ ਤਜ ਜਾਏ। ਜਾ ਕਾਰਨ ਜਗ ਢੂਡਿਆਓ, ਨੇਰਾਉ ਪਾਇਓ ਤਾਹੇ। ਟਟਾ ਵਿਕਟ ਘਾਟ ਘਟ ਮਾਹੀ, ਖੋਲ ਕਪਾਟ ਮਹਿਲ ਕੇ ਨਾ ਜਾਹੀ। ਦੇਖ ਅਟਲ ਟਲਕਤ ਹੈ ਨਾ ਜਾਵਾ, ਰਹਿ ਲਪਟ ਘਟ ਪਰਚੋ ਪਾਵਾ। ਠੱਠਾ ਇਹ ਦੂਰ ਠੱਗ ਨੀਰਾ, ਨੀਠ ਨੀਠ ਮਨ ਕੀਆ ਧੀਰਾ। ਜਿਨ ਠੱਗ ਠੱਗਿਆ ਸਗਲ ਜਗ ਖਾਵਾ, ਸੋ ਠੱਗ ਠੱਗਿਆ ਠੌਰ ਮਨ ਆਵਾ। ਡੱਡਾ ਡਰ ਉਪਜੇ ਡਰ ਜਾਈ, ਤਾ ਡਰ ਮਹਿ ਡਰ ਰਹਿਆ ਸਮਾਈ। ਜੋ ਡਰ ਡਰੈ ਤਾ ਫਿਰ ਡਰ ਲਾਗੈ, ਨਿਡਰ ਹੁਆ ਡਰ ਉਰ ਹੋਏ ਭਾਗੈ। ਢੱਡਾ ਢਿੱਗ ਢੂਡ ਹੈ ਕਤ ਆਨਾ, ਢੂਡਤ ਹੀ ਢਹਿ ਗਏ ਪ੍ਰਾਨਾ। ਚੜ ਸੁਮੇਰ ਢੂਡ ਜਬ ਆਵਾ, ਜਿਹੇ ਗੜ ਗੜਿਓ ਸੋ ਗੜ ਮਹਿ ਪਾਵਾ। ਨਾਣਾ ਰਣ ਰੂਤੋ ਨਰ ਨੇਹੀ ਕਰੈ, ਨਾ ਨਿਵੈ ਨਾ ਫੁਨ ਸੰਚਰੈ।

0: ਸੋ ਸੱਚ ਪਾਵੈ।
1: ਵਾਹਿਗੁਰੂ ਜੀ, ਬੇਨਤੀ ਹੈ ਜੀ, ਇੱਥੇ ਇੱਕ ਪਾਠ ਭੇਦ ਹੈ, ਜ਼ਰੂਰੀ ਆਪ ਜੀ ਨੇ ਧਿਆਨ ਦੇਣਾ। ਭਾਈ ਸਾਹਿਬ ਜੀ ਨੇ ਪਿਛਲੇ ਅੰਗ 'ਤੇ ਆਪ ਜੀ ਆ ਜਾਓ, ਜਿਹੜੇ ਸਾਰੇ ਪਾਠ ਨੇ ਉਹ ਸਿਹਾਰੀ ਲਾ ਕੇ ਉਚਾਰਨ ਕੀਤੇ ਨੇ, ਜਦਕਿ ਇਹ ਗਲਤ ਨਹੀਂ। ਇਹ ਜ਼ਰੂਰੀ ਬੇਨਤੀ ਹੈ, ਗਲਤ ਨਹੀਂ ਇਹ ਪਾਠ। ਜਿਵੇਂ ਆਪਾਂ ਪਾਠ ਬਿੰਦਹਿ ਕਰਦੇ ਹਾਂ, ਆਖਰਲੀ ਪੰਕਤੀ ਦੇ ਦਰਸ਼ਨ ਕਰੋ, ਭਾਈ ਸਾਹਿਬ ਜੀ ਨੇ ਪਾਠ ਕੀਤਾ ਬਿੰਦੇ, ਇਹ ਵੀ ਪਾਠ ਭਾਵੇਂ ਗਲਤ ਨਹੀਂ ਹੈ, ਪਰ ਜਿਵੇਂ ਪਹਿਲਾਂ ਆਪਾਂ ਗੱਗੇ ਨੂੰ ਕੰਨਾ ਵਾਹ ਵਾਹ ਅਤੇ ਹਾਹੇ ਨੂੰ ਸਿਹਾਰੀ ਗਾਵਹਿ ਪਾਠ ਕੀਤਾ ਸੀ, ਭੱਬੇ ਨੂੰ ਕੰਨਾ ਵਾਹ ਵਾਹ ਹਾਹੇ ਨੂੰ ਸਿਹਾਰੀ ਭਾਵਹਿ ਪਾਠ ਕੀਤਾ ਸੀ, ਅਰਧ ਹੈ ਐੜਾ ਰਾਰਾ ਧੱਦਾ ਹਾਹੇ ਨੂੰ ਸਿਹਾਰੀ ਅਰਧ ਹੈ ਪਾਠ ਕੀਤਾ ਸੀ, ਦੱਦਾ ਰਾਰਾ ਗੱਗਾ ਹਾਹੇ ਨੂੰ ਸਿਹਾਰੀ ਦਰਗ ਹੈ ਪਾਠ ਕੀਤਾ ਸੀ। ਸੋ ਇੱਥੇ ਵੀ ਹੁਣ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਇੱਕੋ ਹੀ ਪਾਠ ਆਪਾਂ ਰੱਖਣਾ ਹੈ। ਇਹ ਪਾਠ ਭੇਦ ਹੁੰਦੇ ਨੇ ਜੋ ਵਿਦਵਾਨਾਂ ਦਾ ਕੰਮ ਹੈ, ਸਾਡਾ ਇਹ ਕੰਮ ਨਹੀਂ ਇਹਦੇ ਉੱਪਰ ਕਿੰਤੂ ਪਰੰਤੂ ਕਰਨਾ। ਸੋ ਪਾਠ ਉਹਨਾਂ ਨੇ ਠੀਕ ਕੀਤੇ ਨੇ, ਇਹ ਵੀ ਉਚਾਰਨ ਹੈ ਤੇ ਕੀਤਾ ਜਾਂਦਾ ਹੈ, ਕੀਤਾ ਜਾ ਸਕਦਾ, ਕੋਈ ਐਸੀ ਗੱਲ ਨਹੀਂ, ਪਰ ਅਸੀਂ ਜਿਹੜਾ ਉਚਾਰਨ ਕੀਤਾ ਅਸੀਂ ਇਹ ਬਿਹਤਰੀ ਹੋਵੇਗੀ ਵੀ ਜੇ ਇੱਕ ਸਾਰ ਰੱਖੀਏ। ਜੇ ਪਹਿਲਾਂ ਜਿਵੇਂ ਗਾਵ ਹੈ ਭਾਵ ਹੈ ਅਰੱਧ ਹੈ ਦਰਗ ਹੈ ਇੱਦਾਂ ਹੀ ਪਾਠ ਸਾਰੇ ਹੋਏ ਨੇ, ਸੋ ਹੁਣ ਵੀ ਜੇ ਅਸੀਂ ਇਹੀ ਪਾਠ ਉਚਾਰਨ ਰੱਖੀਏ ਤੇ ਸਾਡੇ ਵਾਸਤੇ ਵਧੀਆ ਰਹੇਗਾ, ਨਹੀਂ ਫਿਰ ਇੱਕੋ ਗੁਰਬਾਣੀ ਦੇ ਵਿੱਚ ਦੋ ਥਾਵਾਂ ਤੇ ਵੱਖਰੇ ਵੱਖਰੇ ਉਚਾਰਨ ਹੋ ਜਾਣਗੇ, ਫਿਰ ਕਈ ਵਾਰੀ ਸੁਣਨ ਵਾਲਿਆਂ ਦੇ ਵੀ ਤੇ ਫਿਰ ਵਿਦਿਆਰਥੀਆਂ ਦੇ ਇਹ ਸੁਨੇਹੇ ਆਉਂਦੇ ਨੇ ਵੀ ਉਦੋਂ ਤੁਸੀਂ ਪਾਠ ਇੱਦਾਂ ਕਰਾਇਆ ਸੀ ਤੇ ਹੁਣ ਇੱਦਾਂ ਕਿਉਂ ਕਰਾਇਆ, ਫਿਰ ਉਹਦਾ ਜਵਾਬ ਬੜਾ ਮੁਸ਼ਕਲ ਹੋ ਜਾਂਦਾ। ਸੋ ਇਸ ਕਰਕੇ ਬੇਨਤੀ ਹੈ ਕਿ ਇਹ ਜਿਹੜੀ ਪੌੜੀ ਹੈ ਇੱਥੋਂ ਫੱਫਾ ਬਿਨ ਫੁੱਲ ਹੈ ਫਲ ਹੋਈ, ਇੱਥੋਂ ਕਿਰਪਾ ਕਰਕੇ ਦੁਬਾਰਾ ਪੜ੍ਹ ਦਿਓ ਤੇ ਪਾਠ ਹੁਣ ਸਾਰੇ ਆਪਾਂ ਬਿੰਦੇਹ ਦੀ ਥਾਂ ਤੇ ਬਿੰਦ ਹੈ ਇਸੇ ਤਰ੍ਹਾਂ ਹੀ ਕਰਨੇ ਆ, ਅਰਾਧ ਦੀ ਥਾਂ ਤੇ ਅਰਾਧ ਹੈ, ਇੱਦਾਂ ਹੀ ਪਾਠ ਜਿਵੇਂ ਪਹਿਲਾਂ ਕਰਦੇ ਆਏ ਸ਼ੁਰੂ ਤੋਂ ਉਸੇ ਤਰ੍ਹਾਂ ਇੱਕੋ ਹੀ ਰੀਤ ਉਹੀ ਆਪਾਂ ਰੱਖਣੀ। ਹਾਂਜੀ।

ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮਾਨੈ ਮਰਮੀ ਹੋਏ ਸੋ ਮਨ ਕਉ ਜਾਣੈ ਮਤ ਕੋਈ ਮਨ ਮਿਲਤਾ ਬਿਲ ਮਾਵੈ ਮਤ ਕੋਈ

0: ਇਹੋ ਮਨ ਸਕਤੀ ਇਹੋ ਮਨ ਸੀਓ।
1: ਇਹ ਜਿਹੜਾ ਮਨਸਾ ਵੈਸੇ ਪਾਠ ਇਕੱਠਿਆ ਇਕੱਠਾ ਛਪਿਆ ਹੋਇਆ, ਮਨ ਹੀ ਮਨ ਸੋ ਕਹਿ ਕਬੀਰ ਮਨ ਸਾ, ਇਹ ਥੋੜ੍ਹਾ ਜਿਹਾ ਵੱਖਰਾ ਪਾਠ ਹੈ। ਮਨ ਸਾ ਮਿਲਿਆ ਨਾ ਕੋਈ, ਇਹਦਾ ਅਰਥ ਬਣਦਾ ਵੀ ਮਨ ਸਾ ਮਨ ਸਰੀਖਾ ਮਨ ਵਰਗਾ, ਇਹ ਅਰਥ ਬਣੇਗਾ। ਇਸ ਲਈ ਇਹ ਲਿਖਿਆ ਚਾਹੇ ਇਕੱਠਾ ਹੀ ਹੈ ਪਰ ਉਚਾਰਨ ਮਨ ਸਾ ਵੱਖਰਾ ਠੀਕ
0: ਰਹਿਣਾ। ਮਨ ਹੀ ਮਨ ਸਿਓ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਏ, ਇਹੋ ਮਨ ਸਕਤੀ।

ਮੈਂ ਜਰਾ ਇਹ ਬਾਬਾ ਪਾਠ ਹੈ, ਦੋ ਬਾਬੇ ਨੇ ਅਤੇ ਦੂਜੇ ਬਾਬੇ ਨੂੰ ਕੰਨਾਂ ਲੱਗਿਆ, ਪਰ ਨਾਲ ਹੀ ਅਗਲੀਆਂ ਪੰਕਤੀਆਂ ਵਿੱਚ ਦੇਖੋਗੇ ਉੱਥੇ ਦੋਨੇ ਬਾਬਿਆਂ ਨੂੰ ਕੰਨਾਂ ਵੀ ਲੱਗਿਆ। ਉੱਥੇ ਬਾਬਾ ਪਾਠ ਹੋ ਜਾਣਾ, ਇੱਥੇ ਬਾਬਾ ਪਾਠ ਹੋਣਾ। ਇਸ ਚੀਜ਼ ਦਾ ਧਿਆਨ ਰੱਖਣਾ, ਪਹਿਲਾਂ ਪੰਜਵੇਂ ਪਾਤਸ਼ਾਹ ਦੀ ਜਿਹੜੀ ਬਾਬਾ ਲੱਖਰੀ ਪੜ੍ਹੀ ਆ ਉਹਦੇ ਵਿੱਚ ਵੀ ਬਾਬਾ ਪਾਠ ਆਇਆ ਸੀ। ਸੋ ਜਿਸ ਤਰ੍ਹਾਂ ਵੀ ਹੈ ਉਸੇ ਤਰ੍ਹਾਂ ਪਾਠ ਕਰਨਾ ਜੀ।

ਸੀ ਉਚਾਰਨ ਉਹ ਗੁਰਮੁਖੀ ਦੀ ਪੈਂਤੀ ਵਾਂਗ ਹੀ ਕੀਤਾ ਹੋਇਆ। ਮੈਂ ਬੇਨਤੀ ਕਰਦੇ ਹਾਂ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਾਂਸ਼ੀ ਵਿੱਚ ਜਾਂਦੇ ਹਨ ਤਾਂ ਉੱਥੇ ਭਗਤ ਕਬੀਰ ਜੀ ਦੇ ਨਾਲ ਮੇਲ ਮਿਲਾਪ ਹੁੰਦਾ ਅਤੇ ਹੋਰ ਵੀ ਇਹਨਾਂ ਦੇ ਸਮਕਾਲੀ ਭਗਤ ਸਤਿਗੁਰੂ ਨੂੰ ਮਿਲੇ। ਪਹਿਲਾਂ ਬਚਨ ਬਿਲਾਸ ਹੋਏ, ਫਿਰ ਬਾਣੀ ਦਾ ਆਦਾਨ ਅਤੇ ਪ੍ਰਦਾਨ ਹੋਇਆ। ਇਹਨਾਂ ਭਗਤਾਂ ਨੇ ਗੁਰੂ ਦੀ ਬਾਣੀ ਨੂੰ ਪ੍ਰਾਪਤ ਕੀਤਾ ਅਤੇ ਭਗਤਾਂ ਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਵੀਕਾਰ ਕੀਤਾ ਸੀ। ਇਸ ਢੰਗ ਦੇ ਨਾਲ ਇਹ ਜਿਹੜੀ ਸਾਂਝ ਭਗਤਾਂ ਦੀ ਅਤੇ ਗੁਰਬਾਣੀ ਦੀ ਗੁਰੂ ਨਾਨਕ ਕਾਲ ਤੋਂ ਹੋ ਗਈ ਸੀ। ਇੱਕ ਦਾਸ ਨੇ ਬੇਨਤੀ ਕੀਤੀ ਸੀ ਵੀ ਜਿਹੜੀ ਸੰਸਕ੍ਰਿਤ ਦੀ ਵਰਣਮਾਲਾ ਹੈ ਉਹਦੇ ਵਿੱਚ ਅੜਾੜਾ ਅੱਖਰ ਨਹੀਂ ਸੀ ਆਇਆ ਅਤੇ ਹੁਣ ਭਗਤ ਕਬੀਰ ਜੀ ਨੇ ਜਿਹੜੀ ਇਹ 52 ਅੱਖਰੀ ਲਿਖੀ ਇਹਦੇ ਵਿੱਚ ਅੜਾੜਾ ਅਲੋਪ ਹੈ। ਕਿਉਂ? ਇਹ ਸ਼ੁੱਧ ਸੰਸਕ੍ਰਿਤ ਦੇ ਵਿੱਚ

ਜਾਂ ਪੁਰਾਤਨ ਉਹਨਾਂ ਦੀ ਸ਼ੈਲੀ ਸੀ ਉਹਦੇ ਵਿੱਚ ਹੀ ਉਚਾਰਨ ਕੀਤੀ ਗਈ ਹੈ ਅਤੇ ਜਿਹੜੀ ਪਾਵਨ ਅੱਖਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤੀ ਉਹਦੇ ਵਿੱਚ ਜਿਹੜੀ ਸੰਸਕ੍ਰਿਤ ਦੀ ਵਰਣਮਾਲਾ ਵਿੱਚ ਅੜਾੜਾ ਅੱਖਰ ਦੀ ਧੁਨੀ ਨਹੀਂ ਸੀ ਉਹ ਲਿਖ ਕੇ ਉਸਦਾ ਵਾਧਾ ਕੀਤਾ ਪਰ ਇੱਥੇ ਉਹਨਾਂ ਨੇ ਉਹ ਨਹੀਂ ਵਰਤਿਆ ਅੱਖਰ ਹਾਂਜੀ।

0: ਇੱਥੇ ਇੱਕ ਬੇਨਤੀ ਕਰਦੇ ਹਾਂ, ਜਿਵੇਂ ਭਾਈ ਸਾਹਿਬ ਜੀ ਨੇ ਬੜਾ ਕਲੀਅਰ ਅਤੇ ਸੋਹਣਾ ਉਚਾਰਨ ਕੀਤਾ ਥਿੱਤੀ, ਇਸ ਤਰੀਕੇ ਦੇ ਨਾਲ ਜਦੋਂ ਮੁਹਾਰਨੀ ਅਸੀਂ ਪੜ੍ਹਦੇ ਹਾਂ ਤੱਤੇ ਟਿੱਪੀ ਤੰਗ ਇਉਂ ਪੜ੍ਹਦੇ ਹਾਂ ਅਸੀਂ, ਸੋ ਇਸੇ ਤਰ੍ਹਾਂ ਦੇ ਨਾਲ ਹੀ ਉਚਾਰਨ ਕਰਨਾ ਹੈ। ਕਈ ਥਾਵਾਂ 'ਤੇ ਇੱਥੇ ਬੇਨਤੀ ਕਰਦੇ ਹਾਂ, ਅੱਗੇ ਵੀ ਬਿੰਦੀ ਲੱਗੀ ਹੋਈ ਆਉਂਦੀ ਹੈ, ਜਦੋਂ ਤੁਸੀਂ ਆਨੰਦ ਸਾਹਿਬ ਜੀ ਦਾ ਪਾਠ ਕਰੋਗੇ ਤਾਂ ਜਿੱਥੇ ਅਸੀਂ ਉਚਾਰਨ ਕਰਦੇ ਹਾਂ ਸਤਿਗੁਰੂ ਵਾਜੋ ਹੋਰ ਕੱਚੀ ਹੈ ਬਾਣ, ਉੱਥੇ ਕੱਚੀ ਦੇ ਵਿੱਚ ਬਿਹਾਰੀ ਤੋਂ ਪਹਿਲਾਂ ਬਿੰਦੀ ਲੱਗੀ ਹੋਈ ਹੈ, ਜਦਕਿ ਨਿਯਮ ਪੰਜਾਬੀ ਦਾ ਇਹੀ ਹੈ ਕਿ ਬਿਹਾਰੀ ਤੋਂ ਬਾਅਦ ਬਿੰਦੀ ਲੱਗੀ ਹੋਈ ਹੁੰਦੀ ਹੈ ਬਿਹਾਰੀ ਦੇ ਨਾਲ, ਪਰ ਉੱਥੇ ਪਹਿਲਾਂ ਲੱਗੀ ਹੋਈ ਹੈ। ਸੋ ਇਸ ਕਰਕੇ ਉੱਥੇ ਉਹ ਮੁਹਾਰਨੀ ਦੇ ਹਿਸਾਬ ਨਾਲ ਜਿਵੇਂ ਅਸੀਂ ਪੜ੍ਹਦੇ ਹਾਂ, ਉੱਪਰ ਬਿੰਦੀਆਂ ਵੀ ਤਾਂ ਅਸੀਂ ਪੜ੍ਹਦੇ ਹਾਂ ਨਾ, ਉਸੇ ਤਰੀਕੇ ਦੇ ਨਾਲ ਪਾਠ ਕਰਨਾ ਹੈ। ਪਹਿਲਾਂ ਥਿੱਤੀ ਹੋਈ ਇਕੱਲਾ ਲਿਖਿਆ ਹੋਇਆ ਆਇਆ ਸੀ, ਅਸੀਂ ਉੱਥੇ ਇਕੱਲਾ ਥਿੱਤੀ ਬੋਲ ਲਿਆ, ਪਰ ਇੱਥੇ ਟਿੱਪੀਆਂ ਲੱਗੀਆਂ ਹੋਈਆਂ ਨੇ, ਜਿਵੇਂ ਭਾਈ ਸਾਹਿਬ ਜੀ ਨੇ ਬੜਾ ਕਲੀਅਰ ਉਚਾਰਨ ਕੀਤਾ ਥਿੱਤੀ ਕੀ ਫਿਰ ਪੰਦਰ ਹੈ ਥਿੱਤੀ, ਇਸੇ ਤਰ੍ਹਾਂ ਹੀ ਇਹਦਾ ਉਚਾਰਨ ਬੜੀ ਕਲੀਅਰ ਦੀ ਆਪ ਜੀ ਨੇ ਕਰਨਾ। ਹਾਂਜੀ,
1: ਸਾਧਕ ਸਿੱਧ ਲਖੇ ਜੋ ਭੇਉ, ਆਪੇ ਕਰਤਾ ਆਪੇ ਦੇਉ, ਥਿੱਤੀ

ਰਹੇ ਸਮਾਏ ਦੁਤੀਆ ਦੁਹਕਰ ਜਾਣੈ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਵਟੈ ਨਾ ਘਟਤਾ ਜਾਏ ਅਕੁਲ ਨਿਰੰਜ

0: ਪੰਚੈ ਪੰਚ ਤਤ ਵਿਸਥਾਰ ਕਨਿਕ ਕਾਮਨੀ ਜੁਗ ਵਿਵਹਾਰ ਪ੍ਰੇਮ ਸੁਧਾ ਰਸ ਪੀਵੈ ਕੋਏ ਜਰਾ ਮਰਨ ਦੁੱਖ ਫੇਰ ਨਾ ਕਹੋਏ ਜਰਾ ਮਰਨ ਦੁੱਖ ਫੇਰ ਨਾ ਹੋਏ ਛੱਠ ਖੱਟ ਚੱਕਰ ਚਹੋਂ ਦਿਸ ਧਾਏ ਬਿਨ ਪਰਚੈ ਨਹੀਂ ਥਿਰਾ ਰਹਾਏ ਦੁਬਦਾ ਮੇਟ ਖਿਮਾ ਗਹਿ ਰਹਾਓ ਕਰਮ ਧਰਮ ਕੀ ਸੂਲ ਨਾ ਸਹਾਓ ਸਤ ਸਤੈ ਸਤ ਕਰ ਬਾਚਾ ਜਾਣ ਆਤਮ ਰਾਮ ਲੇ ਹੋ ਪ੍ਰਵਾਨ ਛੂਟੈ ਸੰਸਾ ਮਿਟ ਜਾਹੇ ਦੁੱਖ ਸੁਨ ਸਰੋਵਰ ਪਾਵਹੁ ਸੁਖ ਅਸ਼ਟਮੀ ਅਸ਼ਟਮ ਧਾਤ ਕੀ ਕਾਇਆ ਤਾ ਮਹਿ ਅਕੁਲ ਮਹਾ ਨਿਦਰਾਇਆ
1: ਅਸ਼ਟਮੀ ਅਸ਼ਟ ਧਾਤ ਅਸ਼ਟ

0: ਭੇਦ ਉਲਟਾ ਰਹੇ ਅਭੰਗ ਅਛੇਦ ਨੌਮੇ ਨਵੇ ਦੁਆਰ ਕਉ ਸਾਧ ਬਹਿਤੀ ਮਨਸਾ ਰਾਖਹੁ ਬਾਂਧ ਲੋਭ ਮੋਹ ਸਭ ਬਿਸਰ ਜਾਹੁ ਜੁਗ ਜੁਗ ਜੀਵਹੁ ਅੰਮ੍ਰਿਤ ਫਲ ਖਾਹੁ ਦਸਮੀ ਦਹਿ ਦਿਸ ਹੋਏ ਆਨੰਦ ਛੂਟੈ ਭਰਮ ਮਿਲੈ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਨਾ ਮਲਨ ਸ਼ਾਹ ਨਹੀਂ ਧੂਪ
1: ਇਹ ਪਾਠ ਅਮਲ ਨਾ ਮਲਨ ਅਮਲ ਪਾਠ ਕਰਨਾ ਅਮਲ ਦਾ ਅਰਥ ਹੁੰਦਾ ਮੈਲ ਤੋਂ ਰਹਿਤ ਉੱਜਲ ਅਮਲ ਨਾ ਮਲਨ ਸ਼ਾਹ ਨਹੀਂ ਧੂਪ
0: ਜੋਤ ਸਰੂਪੀ ਤਤ ਅਨੂਪ ਅਮਲ ਨਾ ਮਲਨ ਸ਼ਾਹ ਨਹੀਂ ਧੂਪ ਜੋਤ ਸਰੂਪੀ ਤਤ ਅਨੂਪ ਅਮਲ ਨਾ ਮਲਨ ਸ਼ਾਹ ਨਹੀਂ ਧੂਪ ਏਕਾਦਸੀ ਏਕ ਦਿਸ ਧਾਵੈ ਤਉ ਜੋਨੀ ਸੰਕਟ ਬਹੁ ਨ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਬਾਰਸ ਬਾਰਹ ਉਗਵੈ ਸੂਰ

0: ਸਕਮ ਬਖਾਣ ਅਰਧ ਉਰਧ ਵਿੱਚ ਸਮ ਪਹਿਚਾਣ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਾਮਾਨ ਚੌਦਸ ਚੌਦਹ ਲੋਕ ਮਝਾਰ ਰੋਮ ਰੋਮ ਮਹਿ ਰੋਮ ਰੋਮ ਮਹਿ ਬਸਹਿ ਮੁਰਾਰ ਸਤ ਸੰਤੋਖ ਕਾ ਧਰਹੁ ਧਿਆਨ ਕਥਨੀ ਕਥੀਐ ਬਹਮ ਗਿਆਨ ਪੂਨਿਉ ਪੂਰਾ ਚੰਦ ਆਕਾਸ ਪਸਰਹਿ ਕਲਾ ਸਹਿਜ ਪ੍ਰਗਾਸ ਆਦ ਅੰਤ ਮਧ ਹੋਏ ਰਹਿਆ ਬੀ ਥੀਰ ਆਦ ਅੰਤ ਮਧ ਹੋਏ ਰਹਿਆ ਥੀਰ ਸੁਖ ਸਾਗਰ ਮਹਿ ਰਮਹਿ ਕਬੀਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗਾਉੜੀ ਵਾਰ ਕਬੀਰ ਜੀਓ ਕੇ ਸਤ ਬਾਰ ਬਾਰ ਹਰ ਕੇ ਗੁਣ ਗਾਵੋ।
1: ਇਹ ਜਿਹੜਾ ਬਾਅਦ ਵਿੱਚ ਸੱਤ ਅੰਕ ਆਇਆ ਹੈ ਇਹਨੂੰ ਗਿਣਤੀ ਦਾ ਸੂਚਕ ਸਮਝਣਾ ਵੀ ਇਹ ਸੱਤ ਗਿਣਤੀ ਦਾ ਸੂਚਕ ਹੈ ਵੀ ਕਿਉਂਕਿ ਵਾਰ ਸੱਤ ਵਾਰ ਤੋਂ ਭਾਵ ਹੈ ਦਿਨ ਅਤੇ ਉਹ ਸੱਤ ਵਾਰਾਂ ਦੇ ਸੰਬੰਧ ਵਿੱਚ ਇਹ ਬਾਣੀ ਉਚਾਰਨ ਕੀਤੀ ਗਈ ਹੈ।
0: ਬਾਰ ਬਾਰ ਹਰ ਕੇ ਗੁਣ ਗਾਵੋ ਗੁਰ ਗਮ ਭੇਦ ਸੋ ਹਰ ਕਾ ਪਾਵੋ ਰਹਾਓ ਆਦਿੱਤ ਕਰ

ਚਾਖਤ ਬੇਗ ਸਗਲ ਬਿਖ ਹਰੈ ਬਾਣੀ ਰੋਕਿਆ ਰਹਿ ਦੁਆਰ ਤਉ ਮਨਮਤ ਵਾਰੋ ਤਉ ਮਨਮਤ ਵਾਰੋ ਪੀਵਨਹਾਰ ਮੰਗਲ ਵਾਰੇ ਲੇ ਮਾਹੀਤ ਪੰਚ ਜੋਰ ਪੰਚ ਚੋਰ ਕੀ ਜਾਣੈ ਰੀਤ ਕਰ ਛੋਟ।

0: ਬਸ ਗੁਰ ਮਿਲ ਦੋ ਏਕ ਸਮ ਧਰੈ ਉਰਧ ਪੰਖ ਲੈ ਸੁਧਾ ਕਰੈ ਬ੍ਰਹਿਸਪਤ ਵਿਖਿਆ ਦੇਹ ਬਹਾਏ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਤਹਿ ਤ੍ਰਿਕੁਟੀ ਮਾਹੇ ਅਹਨਸ ਤਸਮਲ ਧੋਵਹਿ ਨਾਹੇ ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ ਆਨਦਨ ਆਪ ਆਪ ਸੋ ਲੜੈ
1: ਇਹ ਜਿਹੜਾ ਪਾਠ ਹੈ ਅਹਨਸ ਤਸਮਲ ਧੋਵਹਿ ਨਾਹੇ ਜਿਵੇਂ ਆਪਾਂ ਨਾਹੇ ਨਹਾਉਣ ਦਾ ਵਾਚਕ ਹੈ ਨਾ ਤੇ ਇਹ ਉਸੇ ਤਰ੍ਹਾਂ ਹੀ ਉਚਾਰਨ ਕਰਨਾ
0: ਅਹਨਸ ਕਸਮਲ ਧੋਵਹਿ ਨਾਹੇ ਅਹਨਸ ਕਸਮਲ ਧੋਵਹਿ ਨਾਹੇ ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ
1: ਨਾਹੇ ਨਾ ਕੇ ਅਹਨਸ ਦਿਨ ਰਾਤ ਇਸ਼ਨਾਨ ਕਰਕੇ ਕਸਮਲ ਧੋਵੈ ਉਹ ਆਪਣੇ ਪਾਪਾਂ ਨੂੰ ਧੋ ਲੈਂਦੇ ਨੇ
0: ਸੁਕ੍ਰਿਤ ਸਹਾਰੈ ਸੋ ਇਹ ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ ਅਨਦਿਨ ਆਪ ਆਪ ਸਿਉ ਲੜੈ ਸੁਰਖੀ ਪਾਂਚਾਉ ਰਾਖੈ ਸਭੈ ਤਉ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ ਥਾਵਰ ਥਿਰ ਕਰ ਰਾਖੈ ਸੋਏ ਜੋਤ ਦੀ ਵੱਟੀ ਘਟ ਮਹਿ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੂਆ ਸਗਲ ਕਰਮ ਕਾ ਨਾਸ ਜਬ ਜਬ ਲਗ

0: ਜੀਓ ਕੀ ਇਹ ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ
1: ਇੱਕ ਬੇਨਤੀ ਕਰਨੀ ਹੈ ਬੜੀ ਜ਼ਰੂਰੀ ਇੱਕ ਘਟਨਾ ਵਾਪਰੀ ਸੀ ਕੋਈ ਗੁਰਮੁਖ ਪਿਆਰੇ ਘਰ ਵਿਖੇ ਸਹਿਜ ਪਾਠ ਕਰਨ ਵਾਸਤੇ ਮਹਾਰਾਜ ਜੀ ਦੇ ਸਰੂਪ ਲੈ ਕੇ ਗਏ ਉਹਨਾਂ ਨੇ ਕੀ ਕੀਤਾ ਜਦੋਂ ਪਾਠ ਸਹਿਜ ਪਾਠ ਘਰ ਵਿੱਚ ਕਰਦੇ ਸੀ ਇਹ ਨਹੀਂ ਮੈਂ ਦੱਸ ਸਕਦਾ ਕਿ ਕਿੱਥੋਂ ਦੀ ਘਟਨਾ ਹੈ ਪਰ ਉਹਨਾਂ ਨੇ ਇੱਥੇ ਪਾਠ ਕਰਦਿਆਂ ਇੱਥੇ ਪੈਨ ਦੇ ਨਾਲ ਨਾਮ ਦੇਵ ਲਿਖ ਦਿੱਤਾ ਤੇ ਆਣ ਕੇ ਮੈਨੂੰ ਕਹਿੰਦੇ ਬਾਬਾ ਜੀ ਇਹਦੇ ਵਿੱਚ ਗਲਤੀ ਸੀ ਮਹਾਰਾਜ ਜੀ ਦੇ ਸਰੂਪ ਵਿੱਚ ਨਾਮ ਦੇਵ ਲਿਖਿਆ ਸੀ ਮੈਂ ਉੱਥੇ ਨਾਮ ਦੇਵ ਕਰ ਦਿੱਤਾ ਅਸੀਂ ਸਰੂਪ ਮਹਾਰਾਜ ਜੀ ਦੇ ਪ੍ਰਕਾਸ਼ ਕੀਤੇ ਤੇ ਦਰਸ਼ਨ ਕੀਤੇ ਜਦੋਂ ਉਹਨੇ ਸੱਚਮੁੱਚ ਨੀਲੇ ਰੰਗ ਦੇ ਪੈਨ ਦੇ ਨਾਲ ਇੱਥੇ ਊੜੇ ਨੂੰ ਔਂਕੜ ਦੀ ਥਾਂ ਤੇ ਵਾਹਵਾ ਬਣਾ ਦਿੱਤਾ ਸੋ ਇਹ ਜਿਵੇਂ ਮਹਾਰਾਜ ਜੀ ਨੇ ਲਿਖਿਆ ਹੋਇਆ ਨਾਮ ਦਿਓ ਨਾਮ ਹੀ ਠੀਕ ਹੈ ਭਾਵੇਂ ਕਿ ਅਸੀਂ ਭਗਤ ਨਾਮਦੇਵ ਜੀ ਕਰਕੇ ਨਾਮ ਸੰਬੋਧਨ ਕਰਦੇ ਹਾਂ ਪਰ ਇੱਥੇ ਉਹਨਾਂ ਦੀ ਬਾਣੀ ਹੈ ਉਹਨਾਂ ਨੇ ਆਪ ਹੀ ਨਾਮ ਦਿਓ ਇੱਥੇ ਨਾਮ ਲਿਖਿਆ ਹੈ ਇਹ ਕੋਸ਼ਿਸ਼ ਨਹੀਂ ਕਰਨੀ ਵੀ ਇਹ ਗਲਤ ਲਿਖਿਆ ਹੋਇਆ ਇਹਨੂੰ ਠੀਕ ਕਰ ਦਈਏ ਕਿਉਂਕਿ ਅਸੀਂ ਆਮ ਕਰਕੇ ਨਾਮ ਭਗਤ ਨਾਮਦੇਵ ਜੀ ਹੀ ਸੁਣਦੇ ਹਾਂ ਤੇ ਇਹੀ ਕਹਿੰਦੇ ਹਾਂ ਜਦੋਂ 15 ਭਗਤਾਂ ਦੇ ਨਾਮ ਅਸੀਂ ਲੈਂਦੇ ਹਾਂ ਸੋ ਇੱਥੇ ਜ਼ਰੂਰੀ ਇਹ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਨੀ ਸੀ ਕਿਉਂਕਿ ਇਹ ਘਟਨਾ ਪਹਿਲਾਂ ਵਾਪਰੀ ਹੈ ਸੋ ਇੱਥੇ ਇਹ ਨਹੀਂ ਸਮਝਣਾ ਵੀ ਇਹ ਗਲਤ ਲਿਖਿਆ ਹੋਇਆ ਹੈ ਇਸੇ ਤਰ੍ਹਾਂ ਦੇ ਨਾਲ ਹੀ ਭਗਤ ਸਾਹਿਬ ਜੀ ਨੇ ਆਪਣੇ ਨਾਮ ਨੂੰ ਸੰਬੋਧਨ ਕੀਤਾ ਹੋਇਆ ਤੇ ਨਾਮ ਦਿਓ ਹੀ ਨਾਮਦੇਵ ਨੇ ਹਾਂਜੀ
2: ਹਾਂਜੀ ਕਦੇ ਵੀ ਵੈਸੇ ਤਾਂ ਕਿਸੇ ਨੂੰ ਅਧਿਕਾਰ ਨਹੀਂ ਪਰ ਗੁਰੂ ਕੇ ਸਿੱਖ ਦੇ ਅੰਦਰ ਤੇ ਸ਼ਰਧਾ ਹੋਣੀ ਚਾਹੀਦੀ ਹੈ ਜਲਦੀ ਕੀਤਿਆਂ ਕਦੇ ਹੌਸਲਾ ਨਹੀਂ ਕਰਨਾ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਕਲਮ ਚੁੱਕਣ ਦਾ ਹਾਂ ਜਦੋਂ ਹੱਥ ਲਿਖਤ ਹੀ ਸਰੂਪ ਹੁੰਦੇ ਸੀ ਸਾਡੇ ਕੋਲ ਛਾਪੇ ਵਾਲੇ ਸਰੂਪ ਨਹੀਂ ਸੀ ਨਾ ਆਉਂਦੇ ਉਸ ਵੇਲੇ ਕਈ ਵਾਰੀ ਲਿਖਾਰੀ ਦੀ ਉਕਾਈ ਦੇ ਕਾਰਨ ਕੋਈ ਲਗ ਮਾਤਰ ਦਾ ਜਾਂ ਅੱਖਰ ਦਾ ਫਰਕ ਪੈ ਵੀ ਜਾਂਦਾ ਸੀ ਹੁਣ ਵੀ ਜਿਹੜੇ ਲਿਖਦੇ ਨੇ ਰੋਪੜ ਇਲਾਕੇ ਵਿੱਚ ਇੱਕ ਬੀਬੀ ਨੇ ਮਹਾਰਾਜ ਦੇ ਸਰੂਪ ਲਿਖੇ ਨੇ ਪਰ ਕਾਫੀ ਸਾਰੀਆਂ ਉਕਾਈਆਂ ਉਹਦੇ ਕੋਲੋਂ ਰਹਿ ਗਈਆਂ ਤੇ ਪਹਿਲਾਂ ਕੀ ਕਰਿਆ ਜਾਂਦਾ ਸੀ ਮੈਂ ਜੇ ਭੁੱਲਦਾ ਨਾ ਹੋਵਾਂ ਸੰਤ ਗਿਆਨੀ ਸੁੰਦਰ ਸਿੰਘ ਉਹਨਾਂ ਦੇ ਜੀਵਨ ਵਿੱਚੋਂ ਮਿਲਦਾ ਹੈ ਜਾਂ ਉਹਨਾਂ ਤੋਂ ਪਹਿਲਾਂ ਮਰਾਲੇ ਵਾਲਿਆਂ ਦੇ ਜੀਵਨ ਚੋਂ ਹੈ ਉਹ ਕਥਾ ਕਰਨ ਵੇਲੇ ਪੰਜ ਸਰੂਪ ਇਕੱਠੇ ਪ੍ਰਕਾਸ਼ ਕਰਦੇ ਸੀ ਤੇ ਪੰਜਾਂ ਸਰੂਪਾਂ ਦੀ ਤਾਬਿਆ ਪਾਠੀ ਸਿੰਘ ਬੈਠੇ ਹੁੰਦੇ ਸੀ ਪਾਠ ਭਾਵੇਂ ਇੱਕ ਕਰਦਾ ਸੀ ਵੀ ਜਦੋਂ ਪਾਠ ਦਾ ਮਿਲਾਨ ਕਰਨਾ ਕਿਤੇ ਕੋਈ ਭੁਲੇਖਾ ਪੈਣਾ ਨਾ ਉਸੇ ਵੇਲੇ ਪੰਜਾਂ ਪਾਠੀਆਂ ਨੂੰ ਪੁੱਛਣਾ ਭਾਈ ਕਿਹੜੇ ਕਿਹੜੇ ਸਰੂਪ ਵਿੱਚ ਕਿਹੜਾ ਪਾਠ ਲਿਖਿਆ ਗਿਆ ਜੇ ਕੋਈ ਉੱਥੇ ਫਰਕ ਹੋਣਾ ਤੇ ਉਹਦਾ ਸੁਧਾਰ ਕਰਦੇ ਸੀ ਇੰਨਾ ਸੌਖਾ ਨਹੀਂ ਵੀ ਸਾਨੂੰ ਜੇ ਥੋੜਾ ਜਿਹਾ ਸ਼ੱਕ ਜਿਹਾ ਪੈ ਗਿਆ ਅਸੀਂ ਕਲਮ ਚੁੱਕ ਲਈਏ ਇਹ ਬੱਜਰ ਗਲਤੀ ਹੈ ਗੁਰੂ ਪਿਆਰਿਓ ਕਿਸੇ ਨੇ ਨਹੀਂ ਕਰਨੀ ਹੈ ਧਿਆਨ ਰੱਖਣਾ ਇਸ ਗੱਲ ਦਾ ਚਲੋ ਜੀ।

ਰੂਪ ਕੁਬਜਾ ਵਿਆਧ ਅਜਾਮਲ ਤਾਰੀਅਲੇ ਚਰਨ ਬਦਕ ਜਨ ਤੇਉ ਮੁਕਤ ਭਏ ਹਉ ਬਲ ਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕਉ ਰਾਜ ਦੀਏ ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ ਨਾਮੇ ਕੇ ਸੁਆਮੀ ਤੇਉ ਤਰੇ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੁਭਾਂਤੀ ਰਾਮ ਗੁਸਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰਹੁ ਮੈਂ ਜਨ ਤੇਰਾ ਰਹਾਉ ਮੇਰੀ ਹਰਹੁ ਬਿਪਤ ਜਨ ਕਰਹੁ ਸੁਭਾਈ ਚਰਨ

0: ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਆਪ ਮੋਹ ਖੂਬ ਵਤਨ ਗਾਹ ਪਾਈ ਊਹਾ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮਨਾ ਸੇਪ ਦੋ ਮਨਾ ਸੇਮ ਏਕ ਸੋ ਆਹੀ ਆਪਾ ਦਾਨ ਸਦਾ ਮਸਹੂਰ ਊਹਾ ਗਨੀ ਬਸ ਹੈ ਮਾਂ ਮੂਰ ਤਿਉ ਤਿਉ ਸੈਲ ਕਰਹਿ ਜੋ ਭਾਵੈ ਮਹਿਰਮ ਮਹਿਲ ਨਾ ਕੋ ਅਟਕਾਵੈ ਕਹਿਰ ਵਿਦਾਸ ਖਲਾਸ ਚਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ
1: ਸੰਗਤ ਦੇ ਚਰਨਾਂ ਵਿੱਚ ਅੱਜ ਸਾਵਣ ਮਹੀਨੇ ਦੀ ਸੰਗਰਾਂਦ ਹੋਣ ਕਰਕੇ ਸੰਗਤ ਵੀ ਵੱਡੀ ਗਿਣਤੀ ਵਿੱਚ ਦਰਸ਼ਨ ਕਰਨ ਆ ਰਹੀ ਹੈ। ਕਾਫੀ ਸਮੇਂ ਤੋਂ ਬੱਚਿਆਂ ਦੀਆਂ ਥੋੜੀਆਂ ਆਵਾਜ਼ਾਂ ਆਉਂਦੀਆਂ ਨੇ। ਬੇਨਤੀ ਹੈ ਕਿ ਸਮਝਦੇ ਆਪ ਦੀਆਂ ਦੀ ਮਜਬੂਰੀ ਹੈ, ਜੇ ਛੋਟੇ ਬੱਚੇ ਨੇ ਤਾਂ ਪਿਛਲੇ ਪਾਸੇ ਬੈਠ ਜਾਓ ਤਾਂ ਕਿ ਜਦੋਂ ਬੱਚੇ ਕੋਈ ਸ਼ਰਾਰਤ ਕਰਨ ਜਾਂ ਰੋਣ ਤਾਂ ਆਪ ਦੀ ਜਲਦੀ ਨਾਲ ਉਹਨਾਂ ਨੂੰ ਚੁੱਪ ਕਰਾ ਲਵੋ, ਹੋਰਨਾਂ ਸੰਗਤਾਂ ਦੀ ਇਕਾਗਰਤਾ ਭੰਗ ਨਾ ਹੋਵੇ। ਸੋ ਬੇਨਤੀ ਹੀ ਹੈ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਕੋਸ਼ਿਸ਼ ਕਰ ਲਓ ਜੇ ਥੋੜ੍ਹਾ ਜਿਹਾ ਇਕਾਗਰਤਾ ਬਣਾਈ ਜਾ ਸਕੇ।

0: ਜਿਸ ਤਰ੍ਹਾਂ ਪਾਠ ਭਾਈ ਸਾਹਿਬ ਜੀ ਨੇ ਬੜਾ ਸਪਸ਼ਟ ਕੀਤਾ ਹੈ, ਵਿਆਪਾਰ ਪੈਰ ਵਾਲੇ ਜਿਹੜੇ ਅੱਖਰ ਨੇ ਆਮ ਕਰਕੇ ਇਹਨਾਂ ਦੀ ਸਾਨੂੰ ਪਹਿਚਾਣ ਬਹੁਤ ਘੱਟ ਆਉਂਦੀ ਹੈ। ਕੱਲ੍ਹ ਵੀ ਕੋਈ ਸੰਗਤ ਪੁੱਛਦੀ ਸੀ, ਸੋ ਇਸ ਕਰਕੇ ਬੇਨਤੀ ਹੈ ਵਿਆਪਾਰ, ਜਿਵੇਂ ਅੱਧਾ ਜਈਆ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਹੋਈ ਸੀ ਵੀ ਅੱਧਾ ਜਈਆ ਲੱਗਿਆ ਹੁੰਦਾ ਇਹ ਪੈਰ ਵਿੱਚ, ਜਿਵੇਂ ਪਾਠ ਭਾਈ ਸਾਹਿਬ ਜੀ ਨੇ ਕੀਤਾ ਹੈ ਵਿਆਪਾਰ, ਇਸੇ ਤਰ੍ਹਾਂ ਕਰਨਾ। ਹਾਂਜੀ,
1: ਮੈਂ ਰਾਮ ਨਾਮ ਧਨ ਲਾਦਿਆ ਵਿਖ ਲਾਦੀ ਸੰਸਾਰ, ਉਰਵਾਰ ਪਾਰ ਕੇ ਦਾਨੀਆਂ ਲਿਖ ਲੇਹੋ ਆਲ ਪਤਾਲ, ਮੋਹ ਜਮ ਡੰਡ ਨਾ ਲਾਗਈ ਤਜੀਲੇ ਸਰਬ ਜੰਜਾਲ, ਜੈਸਾ ਰੰਗ ਕਸੁੰਭਕਾ ਤੈਸਾ ਇਹੋ ਸੰਸਾਰ, ਮੇਰੇ ਰਮਈਏ ਰੰਗ ਮਜੀਠਕਾ।

0: ਸਤਿਗੁਰ ਪ੍ਰਸਾਦ ਸਤਿਯੁਗ ਸਤ ਤੇਤਾ ਜਗੇ ਦੁਆਪਰ ਪੂਜਾ ਚਾਰ ਤੀਨੋ ਯੁਗ
1: ਤੀਨੋ। ਜਿਸ ਤਰ੍ਹਾਂ ਜੱਗੀ ਪਾਠ ਕੀਤਾ ਹੈ, ਅਰਥ ਵਿੱਚ ਜੱਗੀ ਹੈ ਜਿਹਦਾ ਅਰਥ ਹੈ ਜੋ ਯੱਗ ਆਦਿ ਕੀਤੇ ਜਾਂਦੇ ਸੀ ਪੁਰਾਤਨ ਸਮੇਂ ਵਿੱਚ। ਸਤਿਯੁਗ ਦੇ ਸਮੇਂ ਦਾ ਜ਼ਿਕਰ ਕੀਤਾ ਹੈ। ਸਤਿਯੁਗ ਸਤ ਤ੍ਰੇਤੇ ਵਿੱਚ ਜੱਗ ਸੀ, ਤੇਤਾ ਜੱਗੀ, ਤੇਤਾ ਦਾ ਭਾਵ ਹੈ ਤ੍ਰੇਤਾ ਯੁਗ। ਇਸ ਕਰਕੇ ਪਾਠ ਜਿਸ ਤਰ੍ਹਾਂ ਕੀਤਾ ਜੱਗੀ, ਅਲਕ ਲਾ ਕੇ ਥੋੜ੍ਹਾ ਜਿਹਾ ਵਜਨ ਜਿਹਾ ਦੇ ਕੇ ਜੱਜੇ ਤੇ ਇਸ ਢੰਗ ਦੇ ਨਾਲ ਪਾਠ ਕਰਨਾ ਹੈ, ਸਾਰਿਆਂ ਨੂੰ ਧਿਆਨ ਰੱਖਣਾ।
0: ਤੀਨੋ ਯੁਗ ਤੀਨੋ ਦੜੇ ਕਲ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਇਪੋ ਰੇ ਮੋਹ ਸੌ ਕਉ ਨਾ ਕਹਿ ਸਮਝਾਏ ਜਾਤੇ ਆਵਾ ਗਵਨ ਬਿਲਾਏ ਰਹਾਉ ਬਹੁ ਬਿਦ ਧਰਮ ਨਿਰੂਪੀਐ ਕਰਤਾ ਦਿਸੈ ਸਭ ਲੋਏ ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰੀਐ ਸੰਕਾ ਸੁਨ ਵੇਦ ਪੁਰਾਨ ਸੰਸਾ ਸਦ ਹਿਰਦੈ ਬਸੈ ਕੌਣ ਹਿਰੈ ਅਭਿਮਾਨ ਬਾਹਰ ਉਦਕ ਬਾਹਰ ਉਦਕ ਪਖਾਰੀਐ ਘਟ ਪੀਤਰ ਵਿਭਿਦ ਬੇਕਾਰ ਸੁਧ ਕਵਨ ਪਰ ਹੋਇਬੋ ਸਵਚ ਕੁੰਚਰ ਬਿਦ ਵਿਵਹਾਰ ਰਵ ਪ੍ਰਗਾਸ
2: ਕਟ ਪੀਤਰ ਬਿਬਦ ਬਿਬਦ ਪਾਠ ਠੀਕ ਹੈ ਬਿਬਿਦ ਨਹੀਂ ਕਰਨਾ ਬਿਬਦ ਵਿਕਾਰ
0: ਬਾਹਰ ਉਦਕ ਪਖਾਰੀਐ ਘਟ ਭੀਤਰ ਬਿਬਦ ਬੇਕਾਰ ਬਾਹਰ ਉਦਕ ਪਖਾਰੀਐ ਘਟ ਭੀਤਰ ਬਿਬਦ ਬੇਕਾਰ ਸੁਧ ਕਵਨ ਪਰ ਹੋਇਬੋ

0: ਸੰਸਾਰ
1: ਗਤ ਤੇ ਬਿਸਰਾਵਾਂ
0: ਰਾਵ ਪ੍ਰਗਾਸ ਰਜਨੀ ਜਥਾ ਰਾਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਰਾਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਪਾਰਸ ਮਾਨੋ ਤਾਬੋ ਸ਼ੁਏ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲੇਲਾਟ ਓਨ ਮਨ ਮਨ ਮਨ ਹੀ ਮਿਲੇ ਛੁਟਕਤ ਬੱਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਬੇਕਾਰ ਸੋਈ ਬਸ ਰਸ ਮਨ ਮਿਲੇ ਗੁਣ

ਇੱਥੇ ਆਪਾਂ ਹੁਣ ਬ੍ਰੇਕ ਲੈ ਲੈਂਦੇ ਹਾਂ ਜੀ 5 ਮਿੰਟ ਦੀ, ਪਰ ਇੱਕ ਬੇਨਤੀ ਆਪ ਜੀ ਨੇ ਸੁਣ ਕੇ ਫੇਰ ਉੱਠਣਾ ਹੈ। ਭਗਤਾਂ ਬਾਣੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਾਈ ਜਾਂਦੀ ਹੈ ਟਕਸਾਲਾਂ ਸੰਪਰਦਾਵਾਂ ਦੇ ਵਿੱਚ ਨਾ, ਉਦੋਂ ਭਾਗਾਂ ਤੋਂ ਸੰਥਿਆ ਪ੍ਰਾਰੰਭ ਕਰਾਉਣ ਤੋਂ ਪਹਿਲਾਂ, ਜਿਵੇਂ ਹੁਣ ਤੁਸੀਂ ਭਾਗਾਂ ਤੋਂ ਸੰਥਿਆ ਪ੍ਰਾਰੰਭ ਕੀਤੀ ਹੋਈ ਹੈ, ਪਹਿਲਾਂ ਵੱਖਰੀ ਭਗਤਾਂ ਬਾਣੀ ਵੀ ਪੜ੍ਹਾਈ ਜਾਂਦੀ ਹੈ, ਭਾਵ ਕਿ ਜਿੰਨੇ ਭਗਤ ਸਾਹਿਬਾਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਹੈ, ਦਰਜ ਹੈ, ਉਹ ਬਾਣੀ ਦਾ ਪਹਿਲਾਂ ਪਾਠ ਸੰਥਿਆ ਰੂਪ ਦੇ ਵਿੱਚ ਕਰਵਾਇਆ ਜਾਂਦਾ ਹੈ। ਉਹਦਾ ਕਾਰਨ ਇਹ ਹੈ ਕਿ ਭਗਤਾਂ ਦੀ ਬਾਣੀ ਜਿਹੜੀ ਹੈ ਉਹ ਕਾਫ਼ੀ ਜ਼ਿਆਦਾ ਮਹਿੰਗੀ ਹੁੰਦੀ ਹੈ, ਮਹਿੰਗੀ ਤੋਂ ਭਾਵ ਅਸੀਂ ਆਮ ਬੋਲੀ ਦੇ ਵਿੱਚ ਕਠਿਨ ਸ਼ਬਦ ਵਰਤਦੇ ਹਾਂ, ਪਰ ਇੱਥੇ ਮਹਿੰਗੀ ਆਪਾਂ ਕਹਿੰਦੇ ਹਾਂ ਕਿ ਜਿਹੜੀ ਕਠਿਨ ਬਾਣੀ ਹੋਵੇ ਉਹਨੂੰ ਕਠਿਨ ਨਹੀਂ ਕਹਿੰਦੇ, ਔਖੀ ਨਹੀਂ ਕਹਿੰਦੇ, ਆਪਾਂ ਕਹਿੰਦੇ ਹਾਂ ਮਹਿੰਗੀ ਬਾਣੀ। ਸੋ ਇਸ ਕਰਕੇ ਭਗਤਾਂ ਬਾਣੀ ਕਾਫ਼ੀ ਮਹਿੰਗੀ ਹੁੰਦੀ ਹੈ, ਇਸ ਕਰਕੇ ਟਕਸਾਲ ਦੇ ਵਿੱਚ ਪਹਿਲਾਂ ਭਗਤਾਂ ਬਾਣੀ ਭਾਗਾਂ ਤੋਂ ਵੱਖਰੀ ਵੀ ਪੜ੍ਹਾਈ ਜਾਂਦੀ ਹੈ, ਫਿਰ ਉਸ ਤੋਂ ਬਾਅਦ ਭਾਗਾਂ ਤੋਂ ਸੰਥਿਆ ਆਰੰਭ ਹੁੰਦੀ ਹੈ। 5 ਮਿੰਟ ਦੀ ਹੁਣ ਬ੍ਰੇਕ ਹੈ, ਫਿਰ ਦਰਸ਼ਨ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਦੂਜੀ ਵਾਰੀ ਤੁਧ ਇਕੱਲਾ ਹੈ ਨੰਨਾ ਨਹੀਂ ਹੈ।
1: ਤੁਧ ਨੂੰ ਗਾਵਨ ਜੋ ਤੁਧ ਪਾਵਨ,
2: ਇੱਥੇ ਤੁਧ ਨੂੰ ਪਾਵਨ ਆਇਆ ਜੀ।
0: ਇਸ ਪੋਥੀ ਵਿੱਚ ਤੁਧ ਨੂੰ
1: ਵੈਸੇ ਸਹੀ ਤੁਧ ਨੂੰ ਗਾਵਨ।
0: ਹਾਂਜੀ, ਲੜੀ ਵਾਰ ਪੋਥੀ ਵਾਲੇ ਦੱਸਿਓ ਜਰਾ।
3: ਹਾਂਜੀ,
2: ਜਿਹੜੀਆਂ ਰੰਗਦਾਰ ਪੋਥੀ ਸਾਹਿਬ ਨੇ ਇਹਨਾਂ ਵਿੱਚ ਤੁਧ ਨੋਂ ਛਪਿਆ ਹੋਇਆ ਹੈ। ਪਹਿਲੀ ਲਾਈਨ ਵਾਲੇ ਨੋਟ ਕਰੋ, ਸਹੀ ਤੁਧ ਨੋਂ ਗਾਵਨ ਜੋ ਤੁਧ ਨੋਂ ਪਾਵਨ। ਇਹ ਕਈ ਵਾਰੀ ਛਪਣ ਵੇਲੇ ਕੋਈ ਉਕਾਈ ਰਹਿ ਜਾਂਦੀ ਹੈ, ਸੋ ਇੱਥੇ ਕਿਰਪਾ ਕਰਕੇ ਬੇਨਤੀ ਹੈ ਕਿ ਸਹੀ ਤੁਧ ਨੋਂ ਗਾਵਨ ਜੋ ਤੁਧ ਪਾਵਨ।
1: ਉਹਦੀ ਪਾਠ ਠੀਕ ਹੈ,
2: ਇਕੱਲਾ ਕਰ ਲੈਣਾ, ਨੰਨੇ ਹੋੜਾ ਨੋਂ ਨਹੀਂ ਉਚਾਰਨ ਕਰਨਾ।
4: ਸਹੀ ਤੁਧ ਨੋਂ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧ ਨੋਂ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਆਸਾ ਮਹੱਲਾ ਚੌਥਾ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾ ਤਾਰਾ, ਹਰ ਧਿਆਵ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਪੇਖਾਰੀ ਜੀ।

0: ਗੁਣ ਆਖ ਵਖਾਣਾ। ਜੋ ਸੇਵ ਹੈ ਤੁਦ ਜੀ, ਜਨ ਨਾਨਕ ਤਿੰਨ ਕੁਰਬਾਣਾ। ਹਰ ਧਿਆਵ ਹੈ ਤੁਦ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀਉ, ਤਿੰਨ ਟੂਟੀ ਜਮ ਕੀ ਫਾਸੀ।
1: ਇਹ ਪਹਿਲੇ 100 ਪੁਰਖ ਦੇ ਵਿੱਚੋਂ ਇਹ ਕੁਛ ਅੰਤਰ ਹੈ, ਜੀਉ ਤੇ ਟੂਟੀ। ਇਹ ਪਾਠ ਉੱਥੇ ਇਸ ਤਰ੍ਹਾਂ ਨਹੀਂ ਹੈ, ਇਸ ਲਈ ਇਹ ਦੁਬਾਰਾ ਸ਼ਬਦ ਲਿਖੇ। ਥੋੜਾ ਥੋੜਾ ਅੱਖਰਾਂ ਤੇ ਮਾਤਰਾਂ ਵਿੱਚ ਫਰਕ ਆਉਂਦਾ।
0: ਜਿਨ ਨਿਰਭਉ ਜਿਨ ਹਰ ਨਿਰਭਉ, ਧਿਆਇਆ ਜੀਉ, ਤਿੰਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀਉ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀਉ, ਜਨ ਨਾਨਕ ਤਿੰਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਹੈ ਜਪ ਹੈ ਬੇਅੰਤਾ। ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖੱਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਦ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਦ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਦ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣ ਹੋਈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮਹੱਲਾ ਪਹਿਲਾ, ਚੌਪਦੇ ਘਰ ਦੂਜਾ। ਸੁਣ ਵੱਡਾ ਆਖੈ ਸਭ ਕੋਈ, ਕੇਵਟ ਵੱਡਾ ਡੀਠਾ ਹੋਈ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖ।

0: ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ ਭਾਵੈ ਧੀਰਕ ਭਾਵੈ ਧੱਕੇ ਏਕ ਵਡਾਈ ਦੇ
1: ਵਡਾਈ ਬੋਲਾ ਜੇ ਬੋਲਣ ਵਡਾਈ
0: ਭਾਵੈ ਧੀਰਕ ਭਾਵੈ ਧੱਕੇ ਏਕ ਵਡਾਈ ਦੇ ਜਾਣ ਹੋ ਜੋਤ ਨਾ ਪੁੱਛ ਹੋ ਜਾਤੀ।

0: जे सो वरिया
1: जीवन खान
0: खसम पछाणे सो दिन परवान दर्शन देखिए।

0: ਗੁਰ ਪ੍ਰਸਾਦ ਜਾਣੈ ਮਹਿਮਾਨ, ਤਾਂ ਕਿਛੁ ਦਰਗਹਿ ਪਾਵੈ ਮਾਨ।
1: ਆਸਾ ਮਹੱਲਾ ਪਹਿਲਾ। ਜੇਤਾ ਸ਼ਬਦ ਸੁਰਤ ਧੁਨ ਤੇਤੀ, ਜੇਤਾ ਰੂਪ ਕਾਇਆ ਤੇਰੀ, ਤੂੰ ਆਪੇ ਰਸਨਾ ਆਪੇ।

ਨਾ ਚਾਹੋ ਰੱਖ ਰੱਖ ਪਾਓ ਪੂਰੇ ਤਾਲ ਜਾਣੈ ਸਾ ਲਾਹ ਹੋਰ ਨਚਣਾ ਖੁਸ਼ੀਆ ਮਨ ਮਾਹ ਰਹਾਓ ਸਤ ਸੰਤੋਖ ਵਜਹਿ ਦੁਇ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਓ ਇਤ ਰੰਗ ਨਾ ਚਾਹੋ ਰੱਖ ਰੱਖ ਪਾਓ।

ਧਰਤੀ ਜਲ ਅਗਨੀ ਕਾ ਬੰਧ ਕੀਆ ਅੰਦੁਲੈ ਦਹਿ ਸਿਰ ਮੂੰਡ ਕਟਾਇਆ ਰਾਵਣ ਮਾਰ ਕਿਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਿਆ ਲਿਵ ਲਾਏ ਰਹਾਓ ਜੀ ਉਹ ਪਾਏ ਜੁਗਤ ਹੱਥ ਕੀਨੀ ਕਾਲੀ ਨੱਥ ਕਿਆ ਵੱਡਾ ਭਇਆ ਕਿਸ ਤੂੰ ਪੁਰਖ ਜੋਰੂ ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਇਆ ਆਗੈ ਅੰਤ ਨਾ ਪਾਇਓ ਤਾ ਕਾ ਕੰਸ ਛੇਦ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਪਖਲਾਏ ਜੇ ਅਸੀਂ ਕੀਆ ਕਹਿ ਨਾਨਕ ਛਪੈ ਕਿਉ ਛਪਿਆ ਏਕੀ ਏਕੀ ਵੰਡ ਦੀਆ ਆਸਾ ਮਹੱਲਾ ਪਹਿਲਾ ਕਰਮ ਕਰਤੂਤ ਬੇਲ ਬਿਸਥਾਰੀ ਰਾਮ ਨਾਮ ਫਲ ਹੂਆ ਤਿਸ ਰੂਪ ਨਾ ਰੇਖ ਅਨਾਹਦ ਵਾਜੈ ਸਬਦ ਨਿਰੰਜਨ ਕੀਆ ਕਰੇ ਵਖਿਆਣ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਓ ਜਿਨ ਪੀਆ ਸੇ ਮਸਤ ਭਏ ਹੈ ਟੂਟੇ ਬੰਧਨ ਫਾਹੇ ਜੋਤੀ ਜੋਤ ਸਮਾਣੀ ਭੀਤਰ ਤਾਂ ਛੋਡੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਰਾਰੈ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਬੀਣਾ ਸ਼ਬਦ ਵਜਾਵੈ ਜੋਗੀ ਦਰਸ਼ਨ ਰੂਪ ਅਪਾਰਾ ਸ਼ਬਦ ਅਨਾਹਦ ਸੋ ਸਹੋਰਾਤਾ ਨਾਨਕ ਕਹਿ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ

0: ਮਤਾਕਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ
1: ਮਤਾ ਕਸ ਕੇ ਬੋਲਣਾ ਖਤੋ ਖਤਾ ਪੋਲਾ ਬੋਲਣਾ
0: ਮਨ ਕੀ ਮਤ ਮਤਾਕਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ
1: ਇਹ ਪੋਲਾ ਬੋਲਣਾ ਖਤੋ ਖਤਾ
0: ਮਨ ਕੀ ਮਤ ਮਤਾਕਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੀ ਕਿਆ ਕਿਆ ਮੋਹ ਲੈ ਕੀਚੈ ਅਰਦਾਸ ਪਾਪ ਪੁੰਨ ਦੁਇ ਸਾਖੀ ਪਾਸ ਜੈਸਾ

ਤੇ ਇਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹੋ ਧਨ ਮਾਲ ਜੇ ਕੋ ਬੂਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾ ਮਿਲ ਸਖੀਆ ਕਾਜ ਰਚਾਇਆ ਖੇਲ ਦੇਖ ਮਨ ਆਨੰਦ ਭਇਆ

ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੁਝੈ ਕੋਈ ਭਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ ਜਿਸ ਨੋ ਨਦਰ ਕਰੇ ਸਾ ਸੋ ਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਹਿ ਬਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸੱਚ ਪਾਉੜੀ ਸਾਚਉ ਮੁਖ ਨਾਉ ਸਤਿਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਖੱਟ ਦਰਸ਼ਨ ਮਨ ਚੂਰੇ ਖੱਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਅਧਿਕ ਇਤਿਹਾਸ ਭੇਖ ਬਹੁ ਕਰੈ ਦੁਖ ਬਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਧਨ ਹਿਰੈ ਦੁਬਿਧਾ ਛੋੜ ਨਾਮ ਨਿਸਤਰੈ ਸਿਫਤ ਸਲਾਹਨ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖ ਸਿੰਧ ਤਨ ਮਨ ਹਰ ਪਹਿ ਆਗੈ ਜਿੰਦ ਝੂਠ ਵਿਕਾਰ ਮਹਾਂ ਦੁਖ ਦੇਹ ਭੇਖ ਵਰਨ ਦਿਸਹਿ ਸਭ ਖੇਹ ਜੋ ਉਪਜੈ ਸੋ ਆਵੈ ਜਾਏ ਨਾਨਕ ਆਸ ਥਿਰ ਨਾਮ ਰਜਾਏ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਬਿਗਾਸੈ ਪਰਮਲ ਰੂਪ ਊਜਲ ਮੋਤੀ ਚੂਗ ਹੈ ਹੰਸ ਸਰਬ ਕਲਾ ਜਗਦੀਸੈ ਅੰਸ ਜੋ ਦਿਸੈ ਸੋ ਉਪਜੈ ਬਿਨਸੈ ਬਿਨ ਜਲ ਸਰਵਰ ਕਮਲ ਨਾ ਦਿਸੈ ਰਹਾਉ ਬਿਰਲਾ ਬੂਝੈ ਪਾਵੈ ਭੇਦ ਸਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਏ ਸਤਿਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤਉ ਰੰਗ ਰਵਾਂਤਉ ਰਾਜਨ ਰਾਜ ਸਦਾ ਬਿਗਸਾਂਤਉ ਜਿਸ ਤੂੰ ਰੱਖ ਹੈ ਕਿਰਪਾ ਧਾਰ ਬੂਡਤ ਪਾਹਨ ਤਾਰ ਹੈ ਤਾਰ ਤ੍ਰਿਭਵਨ ਤ੍ਰਿਭਵਨ ਮਹਿ ਜੋਤ ਤ੍ਰਿਭਵਨ ਮਹਿ ਜਾਣਿਆ ਉਲਟ ਭਈ ਘਰ ਘਰ ਮਹਿ ਆਣਿਆ ਉਲਟ ਭਈ ਘਰ ਘਰ ਮਹਿ ਆਣਿਆ ਐਹਨਸ ਭਗਤ ਕਰੇ ਲਿਵ ਲਾਏ ਨਾਨਕ ਤਿਨ ਕਹਿ ਲਾਗੈ ਪਾਏ ਆਸਾ ਮਹੱਲਾ ਪਹਿਲਾ ਗੁਰਮਤ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਲਾਗੀ ਮੈਲ ਮਿਟੈ ਸੱਚ ਨਾਏ ਗੁਰ ਪ੍ਰਸਾਦ ਰਹਿ ਲਿਵ ਲਾਏ ਹੈ ਹਜੂਰ ਹਾਜਰ ਅਰਦਾਸ ਦੁਖ ਸੁਖ ਸਾਜ ਕਰਤੇ ਪ੍ਰਭ ਪਾਸ ਰਹਾਉ ਕੂੜ ਕਮਾਵੈ ਆਵੈ ਜਾਵੈ ਕਹਿਣ ਕਥਨ ਵਾਰਾ ਨਹੀਂ ਆਵੈ ਕਿਆ ਦੇਖਾ ਸੂਝ ਬੂਝ ਨਾ ਪਾਵੈ ਬਿਨ ਨਾਵੈ ਮਨ ਤ੍ਰਿਪਤ ਨਾ ਆਵੈ ਜੋ ਜਨਮੇ ਸੇ ਰੋਗ ਵਿਆਪੇ ਹੋਮੈ ਮਾਇਆ ਦੁਖ ਸੰਤਾਪੇ ਸੇ ਜਨ ਬਾਂਚੇ ਜੋ ਪ੍ਰਭ ਰਾਖੇ ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰਾਖੈ ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ ਸਾਚੈ ਸ਼ਬਦ ਮੁਕਤ ਗਤ ਪਾਏ ਨਾਨਕ ਵਿਚਹੁ ਆਪ ਗਵਾਏ ਆਸਾ ਮਹੱਲਾ ਪਹਿਲਾ ਜੋ ਤਿਨ ਕੀਆ ਸੋ ਸੱਚ ਥੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅਨ ਦਿਨ ਨਾਲ ਪਿਆਰੇ ਸੰਗ ਹਰ ਜੀਉ ਰਾਖਾਉ ਆਪਣੀ ਸਰਣਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਾਉ ਨਿਧ ਪਾਈ ਰਹਾ।

ਹਾਲ ਸਿਉਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਉ ਕਰਮ ਧਰਮ ਸੰਜਮ ਸਤ ਭਾਉ ਨਾਨਕ ਬਖਸੇ ਪੂਛ ਨਾ ਹੋਏ ਦੂਜਾ ਮੇਟੇ ਇੱਕੋ ਸੋਏ ਆਸਾ ਮਹੱਲਾ ਪਹਿਲਾ ਇੱਕ ਆਵ ਹੈ ਇੱਕ ਆਵ ਹੈ ਇੱਕ ਜਾਵ ਹੈ ਆਈ ਇੱਕ ਹਰ ਰਾਤੇ ਰਹ ਹੈ ਸਮਾਈ ਇੱਕ ਧਰਨ ਗਗਨ ਮਹਿ ਠੌਰ ਨਾ ਪਾਵ ਹੈ ਸੇ ਕਰਮਹੀਣ ਹਰ ਨਾਮ ਨਾ ਧਿਆਵ ਹੈ ਗੁਰ ਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਬਿਖ ਵਤ ਅਤ ਭਉਜਲ ਗੁਰ ਸਬਦੀ ਹਰ ਪਾਰ ਲੰਘਾਈ ਰਹਾਓ

ਨਿਭ ਪਾਏ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਦ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲਹੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਭੈ ਮਿਟੈ ਅਗਿਆਨ ਹੋਏ ਉਜਿਆਰਾ ਮਿਟੈ ਗੁਰ ਪ੍ਰਸਾਦ ਰਤਨ ਹਰ ਲਾਭੈ ਮਿਟੈ ਅਗਿਆਨ ਹੋਏ ਉਜਿਆਰਾ ਰਹਾਓ ਰਵਣੀ ਰਵੈ ਬੰਧਨ ਨਹੀਂ ਟੂਟਹਿ ਵਿੱਚ ਹੋਮੈ ਭਰਮ ਨਾ ਜਾਈ ਸਤਿਗੁਰ ਮਿਲੈ ਤਾ ਹੋਮੈ ਟੂਟੈ ਤਾ ਕੋ ਲੇਖੈ ਪਾਈ ਹਰ ਹਰ ਨਾਮ ਭਗਤ ਪ੍ਰਿਆ ਪ੍ਰੀਤਮ ਸੁਖ ਸਾਗਰ ਔਰ ਧਾਰੇ ਭਗਤ ਵਸ਼ਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸਤਾਰੇ ਮਨ ਸਿਉਂ ਜੂਝ ਮਰੈ ਪ੍ਰਭ ਪਾਏ ਮਨਸਾ ਮਨਹਿ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਏ ਲਿਵ ਲਾਏ ਆਸਾ ਮਹੱਲਾ ਪਹਿਲਾ ਕਿਸ ਕਉ ਕਹੈ ਸੁਣਾਵਹਿ ਕਿਸ ਕਉ ਕਿਸ ਸਮਝਾਵਹਿ ਸਮਝ ਰਹੇ ਕਿਸਹਿ ਪੜਾਵਹਿ ਪੜ ਗੁਣ ਬੂਝੇ ਸਤਿਗੁਰ ਸਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅਨਤ ਤਰੰਗ ਭਗਤ ਹਰ ਰੰਗਾ ਆਨ ਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਕਤ ਸੰਸਾਰਾ ਰਾਮ ਭਗਤ ਜਨ ਰਹੈ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹੈ ਲਿਵ ਲਾਇਆ ਆਦ ਅਪਾਰ ਅਪਰੰਪਰ ਹੀਰਾ ਲਾਲ ਰੱਤਾ ਮੇਰਾ ਮਨ ਧੀਰਾ ਕਥਨੀ ਕਹਾ ਹੈ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤ ਨਾਮ ਧਿਆਇਆ ਆਸਾ ਮਹੱਲਾ ਪਹਿਲਾ ਤੇ ਤੁਕਾ ਕੋਈ ਭੀਖਕ ਭਿਖਿਆ ਖਾਏ ਕੋਈ ਰਾਜਾ ਰਹੇ ਅਸਮਾਏ ਕਿਸ ਹੀ ਮਾਨ ਕਿਸੇ ਅਪਮਾਨ

ਜਾਓ, ਵਾਟ ਨਾ ਪਾਵਾਓ, ਬੀਗਾ ਜਾਓ, ਦਰਗ ਹੈ ਬੈਸਣ ਨਾਹੀ ਥਾਓ, ਵਾਟ ਨਾ ਪਾਵਾਓ, ਬੀਗਾ ਜਾਓ, ਦਰਗ ਹੈ ਬੈਸਣ ਨਾਹੀ ਥਾਓ, ਮਨ ਕਾ ਅੰਦੁਲਾ ਮਾਇਆ ਕਾ ਬੰਧ, ਖੀਨ ਖਰਾਬ ਹੋਵੇ ਨਿਤ ਕੰਧ, ਖਾਣ ਜੀਵਨ ਕੀ ਬਹੁਤੀ ਆਸ, ਲੇਖੈ ਤੇਰੇ ਸਾਸ ਗਿਰਾਸ, ਐਹਨਸ ਅੰਦੁਲੇ ਦੀਪਕ ਦੇਹ, ਭਉ ਜਲ ਡੂਬਤ ਚਿੰਤ ਕਰੇ, ਕਹ ਹੈ ਸੁਣ ਹੈ ਜੋ ਮਨ ਹੈ ਨਾਉ, ਹੌਂਬਲੇ ਹਾਰੈ ਤਾ ਕਹਿ ਜਾਉ, ਨਾਨਕ ਏਕ ਕਹੈ।

ਮੋਤੀ ਟਿੱਕਾ ਨਾਮ ਸੰਭਾਲ ਐਥੈ ਓਥੈ ਨਿਭਹੀ ਨਾਲ ਬਿਨ ਨਾਵੈ ਹੋਰ ਕਰਮ ਨਾ ਭਾਲ ਪੂਜਾ ਪ੍ਰੇਮ ਮਾਇਆ ਪਰਜਾਲ ਏਕੋ ਵੇਖਹੁ ਅਵਰ ਨਾ ਭਾਲ ਚੀਨੈ ਤਤ ਗਗਨ ਦਸ ਦੁਆਰ ਹਰ ਮੁਖ ਪਾਠ ਪੜੈ ਬੀਚ।

0: ਭੋਜਨ ਭਾਉ ਭਰਮ ਭਉ ਭਾਗੈ ਪਾਹਰੂਆ ਪਾਹਰੂਆ
1: ਪਾਹਰੂ ਰਾਸ਼ਬ ਚੋਰ ਨਾ ਲਾਗੈ
0: ਪਾਹਰੂਆ ਰਾਬ ਰਾਸ਼ਬ ਚੋਰ ਨਾ ਲਾਗੈ
1: ਪਾਹਰੂ
0: ਪਾਹਰੂ ਰਾਬਸ਼ ਚੋਰ ਨਾ ਲਾਗੈ ਤਿਲਕ ਲਲਾਟ ਜਾਣੈ ਪ੍ਰਭ ਏਕ ਬੁਝੈ ਬ੍ਰਹਮ
1: ਮੁਖ ਪਾਠ ਇਵੇਂ ਹੀ ਹੈ ਜਿਵੇਂ ਕਰਵਾਇਆ ਗਿਆ ਹੈ ਪਾਹਰੂ ਰਾਸ਼ਬ ਜੇ ਪਹਿਰੇਦਾਰ ਰਾਸ਼ਬ ਰੱਖਿਆ ਕਰੇ ਫਿਰ ਘਰ ਨੂੰ ਚੋਰ ਨਹੀਂ ਲੱਗ ਸਕਦਾ ਦੂਸਰਾ ਪਾਠ ਪਾਹਰੂ ਰਾ ਸ਼ਬ ਇਹ ਵੀ ਕੁਛ ਵਿਦਵਾਨਾਂ ਨੇ ਕੀਤਾ ਹੈ ਪਰ ਦਮਨੀ ਟਕਸਾਲ ਸੰਪਰਦਾਇ ਪਿੰਡਾਂ ਦਾ ਮੁੱਖ ਪਾਠ ਪਾਹਰੂ ਰਾਸ਼ਬ ਇਹ ਹੈ
0: ਪਾਹਰੂ ਰਾਸ਼ਬ ਚੋਰ ਨਾ ਲਾਗੈ ਤਿਲਕ ਲਲਾਟ ਜਾਣੈ ਪ੍ਰਭ ਏਕ ਬੂਝੈ ਬ੍ਰਹਮ ਅੰਤਰ ਵਿਵੇਕ ਆਚਾਰੀ ਨਹੀਂ ਜੀਤਿਆ ਜਾਏ ਆਠ ਪਾਠ ਪੜੈ ਨਹੀਂ ਕੀਮਤ ਪਾਏ ਅਸ਼ਟ ਦਸੀ ਚਹੁ ਭੇਦ ਨਾ ਪਾਇਆ ਨਾਨਕ ਸਤਿਗੁਰ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿੰਨ ਫੁਨ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚੈ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮਹਿਲੀ ਖਸਮ ਸੁਣੇ ਸਾਬਾਸ ਸੱਚੇ ਤਖਤ ਬੁਲਾਵੈ ਸੋਏ ਦੇ ਵਡਿਆਈ ਕਰੇ ਸੋ ਹੋਏ ਤੇਰਾ ਤਾਣ ਤੂੰ ਹੈ ਦੀ ਬਾਣ ਗੁਰ ਕਾ ਸ਼ਬਦ ਸੱਚ ਨੀਸਾਣ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨੀਸਾਣੈ ਠਾਕ ਨਾ ਪਾਏ ਪੰਡਿਤ ਪੜ੍ਹੈ ਵਖਾਣ ਹੈ ਵੇਦ ਅੰਤਰ ਵਸਤ ਨਾ ਜਾਣ ਹੈ ਭੇਦ ਗੁਰਬਿਨ ਸੋਝੀ ਬੂਝ ਨਾ ਹੋਏ ਸਾਚਾ ਰਵ ਰਹਿਆ ਪ੍ਰਭ ਸੋਏ ਕਿਆ ਹਉ ਆਖਾ ਆਖ ਵਖਾਣੀ ਤੂੰ ਆਪੇ ਜਾਣ ਹੈ ਸਰਬ ਵਿਡਾਣੀ ਨਾਨਕ ਏਕੋ ਦਰ ਦੀ ਬਾਣ ਗੁਰਮੁਖ ਸਾਚ ਤਹਾ ਗੁਦਰਾਣ ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੁਹੇਲੀ ਉਪਜੈ ਬਿਨਸੈ ਦੁਖ ਪਾਈ ਇਹੋ ਜਗ ਸਾਗਰ ਦੁੱਤਰ ਕਿਉ ਤਰੀਐ ਬਿਨ ਹਰ ਗੁਰ ਭਾਰ ਨਾ ਪਾਈ ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਵਰ ਨਾ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸੇ ਜਿਸ ਨਦਰ ਕਰੇ ਰਹਾਉ ਸਾਸ ਬੁਰੀ ਘਰ ਵਾਸ ਨਾ ਦੇਵੈ ਪਿਰ ਸਿਓ ਮਿਲਣ ਨਾ ਦੇਹ ਬੁਰੀ ਸਖੀ ਸਾਜਨੀ ਕੇ ਹਉ ਚਰਨ ਸਰੇਵਾਉ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨਾ ਅਵਰ ਕੋਈ ਜੋ ਤੂੰ ਰੱਖ ਹੈ ਤੇ ਵਹੀ ਰਹਿ ਨਾ ਦੁੱਖ ਸੁਖ ਦੇਵਹਿ ਕਰਹਿ ਸੋਈ ਆਸਾ ਮਨਸਾ ਦੋ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ਤੁਰਿਆ ਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਅਲਖ ਭੇਵਾ ਨਾਨਕ ਰਾਮ ਨਾਮ ਮਨ ਰਾਤਾ ਗੁਰਮਤ ਪਾਏ ਸਹਿਜ ਸੇਵਾ ਆਸਾ ਮਹੱਲਾ ਪਹਿਲਾ ਪੰਚ ਪਦੇ ਮੋਹ ਕੁਟੰਬ ਮੋਹ ਸਭ ਕਾਰ ਮੋਹ ਤੁਮ ਤਜਹੋ ਸਗਲ ਵੇਕਾਰ ਮੋਹ ਅਰ ਭਰਮ ਤਜਹੋ ਤੁਮ ਬੀਰ ਸਾਚ ਨਾਮ ਹਿਰਦੇ ਰਵੈ ਸਰੀਰ ਰਹਾਉ ਸੱਚ ਨਾਮ ਜਾਂ ਨਵ ਨਿਧ ਪਾਈ ਰੋਵੈ ਪੂਤ ਨਾ ਕਲਪੈ ਮਾਈ ਏਤ ਮੋਹ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਏਤ ਮੋਹ ਫਿਰ ਜੂਨੀ ਪਾਹੇ ਮੋਹੇ ਲਾਗਾ ਜਮਪੁਰ ਜਾਹੇ ਗੁਰਦੀਖਿਆ ਲੇ ਜਪ ਤਪ ਕਮਾਹੇ ਨਾ ਮੋਹ ਟੂਟੈ ਨਾ ਥਾਏ ਪਾਹੇ ਨਦਰ ਕਰੇ ਤਾਂ ਇਹੋ ਮੋਹ ਜਾਏ ਨਾਨਕ ਹਰ ਸਿਉ ਰਹਿ ਸਮਾਏ ਆਸਾ ਮਹੱਲਾ ਪਹਿਲਾ ਆਪ ਕਰੇ ਸੱਚ ਅਲਖ ਅਪਾਰ ਹਉ ਪਾਪੀ ਤੂੰ ਬਖਸਣਹਾਰ ਤੇਰਾ ਭਾਣਾ ਸਭ ਕਿਛ ਹੋਵੈ ਮਨ ਹਟ ਕੀਚੈ ਅੰਤ ਵੇ ਗੋਵੈ ਰਹਾਉ ਮਨਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤ ਤਿਆਗ ਲਾਹਾ ਕਿਛ ਲੇ ਵਹੋ ਜੋ ਉਪਜੈ ਸੋ ਅਲਖ ਅਭੇ ਵਹੋ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦ੍ਰਿੜਾਈ ਸਗਲੀ ਸੌਦੀ ਤੋਟਾ ਆਵੈ ਨਾਨਕ ਰਾਮ ਨਾਮ ਮਨ ਭਾਵੈ ਆਸਾ ਮਹੱਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥਵਾਸੀ ਘੁੰਗਰੂ ਵਾਜੈ ਜੇ ਮਨ ਲਾਗੈ ਤਾਂ ਜਮ ਕਹਾ ਕਰੇ ਮੋਹ ਸਿਉ ਆਗੈ ਰਹਾਉ ਆਸ ਨਿਰਾਸੀ ਤੋ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੈ ਅਵਰਾ ਨਹਿ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਧੂਵਾ ਮੇਰਾ ਮੇਰਾ ਸਹੁ ਜਾਗੈ ਹਉ ਨਿਸ ਭਰ ਸੂਵਾ ਮੇਰਾ

0: ਆਓ। ਆਸ ਪਿਆਸੀ ਸਿਜੈ ਆਵਾ, ਆਗੈ ਸਹਿ ਭਾਵਾ ਕੇ ਨਾ ਭਾਵਾ, ਕਿਆ ਜਾਨਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਓ। ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ, ਗਇਆ ਸੋ ਜੋਬਨ ਧਨ ਪਛਤਾਨੀ, ਅਜੈ ਸੋ ਜਾਗਾਓ ਆਸ ਪਿਆਸੀ, ਭਈ ਲੇ ਉਦਾਸੀ ਰਹੋ ਨਿਰਾਸੀ ਰਹਾਓ। ਹਉਮੈ ਖੋਏ ਕਰੇ ਸੀ ਗਾਰ, ਤਉ ਕਾਮਣ ਸਿਜੈ ਰਵੈ ਪਤਾਰ, ਤਉ ਨਾਨਕ ਕੰਤੈ ਮਨ ਭਾਵੈ, ਛੋੜ ਵਡਾਈ ਆਪਣੇ ਖਸਮ ਸਮਾਵੈ ਰਹਾਓ। ਆਸਾ ਮਹੱਲਾ ਪਹਿਲਾ, ਭੇ ਵਕੜੈ ਧਨ ਖਰੀ ਇਆਣੀ, ਤਿਸ ਸਹਿ ਕੀ ਮੈਂ ਸਾਰ ਨਾ ਜਾਣੀ, ਸਹੁ ਮੇਰਾ ਏਕ ਦੂਜਾ ਨਹੀਂ ਕੋਈ, ਨਦਰ ਕਰੇ ਮੇ ਲਾਵਾ ਹੋਈ ਰਹਾਓ। ਸਾਹੁਰੜੈ ਧਨ ਸਾਜ ਪਛਾਣਿਆ, ਸਹਿ ਸੁਭਾਏ ਆਪਣਾ ਪਿਰ ਜਾਣਿਆ, ਗੁਰ ਪ੍ਰਸਾਦੀ ਐਸੀ ਮਤ ਆਵੈ, ਤਾਂ ਕਾਮਣ ਕੰਤੈ ਮਨ ਭਾਵੈ, ਕਹਿਤ ਨਾਨਕ ਭੈ ਭਾਵਕਾ ਕਰੇ ਸੀਗਾਰ, ਸਦ ਹੀ ਸਿਜੈ ਰਵੈ ਪਤਾਰ। ਆਸਾ ਮਹੱਲਾ ਪਹਿਲਾ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੈ ਮੋਹੇ ਭਰਮ ਭੁਲਾਈ, ਮੇਰੇ ਸਾਹਿਬ ਹਉ ਕੀਤਾ ਤੇਰਾ, ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਓ। ਬਹੁਤੇ ਔਗਣ ਕੂਕੈ ਕੋਈ, ਜਾਂ ਤਿਸ ਭਾਵੈ ਬਖਸੇ ਸੋਈ, ਗੁਰ ਪ੍ਰਸਾਦੀ ਦੁਰਮਤ ਖੋਈ, ਜਹਿ ਦੇਖਾਂ ਤਹਿ ਏਕੋ ਸੋਈ, ਕਹਿਤ ਨਾਨਕ ਐਸੀ ਮਤ ਆਵੈ, ਤਾਂ ਕੋ ਸੱਚੇ ਸੱਚ ਸਮਾਵੈ। ਆਸਾ ਮਹੱਲਾ ਪਹਿਲਾ, ਦੁਪਦੇ ਤਿਤ ਸਰਵੜੈ ਤਿਤ ਸਰਵਰੜੈ, ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਆਲੇ।
1: ਇਹ ਕਈ ਵਾਰੀ ਪਾਠ ਪੰਕਜ ਇਕੱਠਾ ਲਿਖਿਆ ਹੋਇਆ ਮਿਲਦਾ ਹੈ, ਪਹਿਲਾਂ ਵੀ ਦੱਸ ਦਿੱਤਾ ਸੀ ਪਰ ਦੁਬਾਰੇ ਹੁਣ ਤੁਹਾਨੂੰ ਇੱਥੇ ਵੀ ਦਰਸ਼ਨ ਹੋ ਰਹੇ ਨੇ। ਪੰਕ ਜੋ ਵੱਖਰਾ ਪਾਠ ਕਰਨਾ ਹੈ, ਪੰਕਜ ਪਾਠ ਨਹੀਂ ਕਰਨਾ, ਬਹੁਤਾਤ ਤੁਹਾਨੂੰ ਇਕੱਠਾ ਹੀ ਲਿਖਿਆ ਹੋਇਆ ਪਾਠ ਇਹ ਮਿਲਦਾ ਹੈ, ਪਰ ਮਹਾਰਾਜ ਜੀ ਦੀ ਕਿਰਪਾ ਨਾਲ ਦੋਨੋਂ ਹੀ ਪਾਠੀ ਲੜੀਵਾਰ ਸਰੂਪਾਂ ਤੋਂ ਪਾਠ ਕਰਦੇ ਨੇ, ਇਸ ਕਰਕੇ ਉਹਨਾਂ ਦਾ ਅਭਿਆਸ ਹੈ ਤੇ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ, ਤਾਂ ਹੀ ਉਹ ਇਸ ਤਰੀਕੇ ਨਾਲ ਪਾਠ ਕਰ ਲੈਂਦੇ ਨੇ। ਪਰ ਤੁਸੀਂ ਸਾਰਿਆਂ ਨੇ ਆਪਾਂ ਯਾਦ ਰੱਖਣਾ ਹੈ, ਪੰਕ ਜੋ ਇਸ ਤਰੀਕੇ ਪਾਠ ਕਰਨਾ ਹੈ।
2: ਹਾਂਜੀ, ਇਹਦਾ ਅਰਥ ਵੀ ਮੈਂ ਦੱਸ ਦੇਵਾਂ। ਪੰਕ ਚਿੱਕੜ ਨੂੰ ਕਹਿੰਦੇ ਨੇ, ਪੰਕ ਜੋ ਮੋਹ, ਜੋ ਮੋਹ ਹੈ ਉਹ ਪੰਕ ਚਿੱਕੜ ਵਰਗਾ ਹੈ, ਪੱਗ ਨਹੀਂ ਚੱਲਦਾ। ਜਦੋਂ ਇਹਦੇ ਵਿੱਚ ਮਨ ਦਾ ਸੰਕਲਪ ਰੂਪੀ ਪੈਰ ਫਸ ਜਾਵੇ, ਫਿਰ ਆਦਮੀ ਨਹੀਂ ਚੱਲਣਾ, ਅੱਗੇ ਨਹੀਂ ਚੱਲ ਸਕਦਾ, ਉੱਥੇ ਹੀ ਉਹਨੂੰ ਰੁਕਣਾ ਪੈਂਦਾ। ਜੇ ਆਪਾਂ ਪੰਕਜ ਇਕੱਠਾ ਪਾਠ ਕਰਦੇ ਹਾਂ, ਫਿਰ ਪੰਕ ਚਿੱਕੜ ਤੋਂ ਪੈਦਾ ਹੋਣ ਵਾਲਾ ਕੀ ਹੈ? ਉਹ ਹੈ ਕਮਲ ਦਾ ਫੁੱਲ। ਪੰਕਜ ਦਾ ਅਰਥ ਕਮਲ ਦਾ ਫੁੱਲ ਬਣ ਜਾਂਦਾ। ਜੇ ਅਲੱਗ ਅਲੱਗ ਪਾਠ ਕਰਾਂਗੇ, ਪੰਕ ਜੋ ਮੋਹ, ਕਿਉਂਕਿ ਪ੍ਰਕਰਨ ਅਨੁਸਾਰ ਇੱਥੇ ਚਿੱਕੜ ਦਾ ਵਾਚ ਕੀ ਹੈ, ਇਸ ਲਈ ਜੋ ਵੱਖਰਾ ਕੀਤੇ। ਹਾਂਜੀ,
0: ਪੰਕ ਜੋ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਆਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵੀਸਰਿਆ। ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਹੇ ਰਹਾਓ। ਵਿਸੁਏ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹੋ ਭਇਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ।
1: ਇਹ ਵੀ ਸ਼ਬਦ ਦੇ ਵਿੱਚ ਫਰਕ ਨੇ ਕੀਰਤਨ ਸੋਹਿਲਾ ਸਾਹਿਬ ਜੀ ਵਾਲੇ ਸ਼ਬਦ ਦੇ ਨਾਲੋਂ, ਤੁਹਾਨੂੰ ਭਲੀ ਭਾਂਤ ਪਤਾ ਲੱਗ ਹੀ ਗਿਆ ਹੋਏਗਾ। ਸੋ ਇਸੇ ਤਰੀਕੇ ਦੇ ਨਾਲ ਹੀ ਬੜੇ ਪ੍ਰੇਮ ਅਦਬ ਨਾਲ ਧਿਆਨ ਨਾਲ ਪਾਠ ਕਰਨਾ ਹੈ। ਹਾਂਜੀ,
3: ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਘਰ ਤੀਜਾ ਮਹੱਲਾ ਪਹਿਲਾ, ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰਹਿ ਸਲਾਮ, ਲੱਖ ਉੱਪਰ ਫੁਰਮਾਇਸ
1: ਲੱਖਾਂ ਉੱਪਰ
3: ਫੁਰਮਾਇਸ ਤੇਰੀ, ਲੱਖ ਉੱਠ ਰੱਖ ਹੈ ਮਾਂ।

0: ਬਹੁਤਾ ਸਮਝਾਈਐ ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ਰਹਾਉ ਲੱਖ ਖੱਟੀਐ ਹੈ ਲੱਖ ਸੰਜੀਐ ਹੈ ਖੱਜ ਹੈ ਲੱਖ ਆਵਹਿ ਲੱਖ ਜਾਹੇ ਜਾਂ ਪਤ ਲਿਖੈ ਨਾ ਪਵੈ ਤਾਂ ਜੀ ਕਿਥੈ ਫਿਰ ਪਾਹੇ ਲੱਖ ਸਾਸਤ ਸਮਝਾਵਣੀ ਲੱਖ ਪੰਡਿਤ ਪੜ੍ਹੈ ਪੁਰਾਣ ਜਾਂ ਪਤ ਲਿਖੈ ਨਾ ਪਵੈ ਤਾਂ ਸਭੇ ਕੋ ਪ੍ਰਵਾਨ
1: ਜਿਹੜਾ ਪਾਠ ਆਇਆ ਤਾਂ ਸਭੇ ਕੋ ਪ੍ਰਵਾਨ ਇਹ ਪਾਠ ਕੱਕੇ ਨੂੰ ਨਾਲ ਹੀ ਜੋੜ ਕੇ ਲਿਖਿਆ ਹੋਇਆ ਹੈ ਤਾਂ ਸਭੇ ਕੋ ਪ੍ਰਵਾਨ ਇਹਦਾ ਮਤਲਬ ਉਹ ਕਦੇ ਪ੍ਰਵਾਨ ਨਹੀਂ ਹੋ ਸਕਦਾ ਜੇ ਕਿਸੇ ਦੀ ਪਤ ਲਿਖੇ ਵਿੱਚ ਨਾ ਪਵੇ ਤਾਂ ਸਭ ਕੁਝ ਕੀਤਾ ਹੋਇਆ ਬੇਪ੍ਰਵਾਨ ਹੋ ਜਾਂਦਾ ਹਾਂਜੀ
0: ਸੱਚ ਨਾਮ

0: ਘਰ ਮਹਿਲਾ ਹਸਤੀ ਘੋੜੇ ਛੋਟ ਵਿਲਾਇਤ ਦੇਸ ਗਏ ਪੀਰ ਪੇ ਕਾਂਬਰ ਸਾਲਕ ਸਾਧਕ ਛੋਟੀ ਦੁਨੀਆ ਥਾਏ ਪਏ ਸਾਧ ਸਹਿਜ ਸੁਖ ਰਸ ਕਸ ਤਜੀਅਲੇ ਕਾਪੜ ਛੋਟੇ ਚਮੜ ਲੀਏ ਦੁਖੀਏ ਦਰਦ ਵੰਦ ਦਰ ਤੇਰਾ ਨਾਮ ਰਤੇ ਦਰਵੇਸ ਭਏ ਖਲੜੀ ਖਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ
1: ਸਿੱਖਾ ਪਾਠ ਬੋਲਾ ਹੀ ਬੋਲਣਾ ਸਿੱਖਾ ਸਿੱਖਾ ਬੋਧੀ ਨੂੰ ਕਹਿੰਦੇ ਨੇ ਪੰਡਤ ਰੱਖਦੇ
0: ਖਲੜੀ ਖਪਰੀ ਲੱਕੜੀ ਚਮੜੀ ਸਿੱਖਾ

ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭੀਤਰ ਪੰਚ ਗੁਪਤ ਮਨ ਵਾਸੇ ਥਿਰ ਨਾ ਰਹਿ ਜੈਸੇ ਭਵ ਹੈ ਉਦਾਸੇ ਮਨ ਮੇਰਾ ਦਇਆਲ ਸੇਤੀ ਥਿਰ ਨਾ ਰਹਿ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ

ਨਾਨਕ ਭੋਗ ਕਰੇ। ਆਸਾ ਮਹੱਲਾ ਪਹਿਲਾ, ਕੀਤਾ ਹੋਵੈ ਕਰੇ ਕਰਾਇਆ, ਤਿਸ ਕਿਆ ਕਹੀਐ ਭਾਈ, ਜੋ ਕਿਛ ਕਰਨਾ ਸੋ ਕਰ ਰਹਿਆ, ਕੀਤੇ ਕਿਆ ਚਤੁਰਾਈ, ਤੇਰਾ ਹੁਕਮ ਭਲਾ ਤੁਧ ਭਾਵੈ, ਨਾਨਕ ਤਾ ਕੋ ਮਿਲੈ ਵਡਾਈ, ਸਾਚੇ ਨਾਮ ਸਮਾਵੈ ਰਹਾਓ, ਕਿਰਤ ਪਇਆ ਪਰਵਾਣਾ ਲਿਖਿਆ, ਬਾਹੁੜ ਹੁਕਮ ਨਾ ਹੋਈ, ਜੈਸਾ ਲਿਖਿਆ ਤੈਸਾ ਪੜਿਆ, ਮੇਟ ਨਾ ਸਕੈ ਕੋਈ, ਜੇ ਕੋ ਦਰਗਹਿ ਬਹੁਤਾ ਬੋਲੈ, ਨਾਉ ਪਵੈ ਬਾਜਾਰੀ, ਸਤਰੰਜ ਬਾਜੀ ਪੱਕੈ ਨਾਹੀ, ਸਤਰੰਜ ਬਾਜੀ ਪੱਕੈ ਨਾਹੀ, ਕੱਚੀ ਆਵੈ ਸਾਰੀ, ਨਾ ਕੋ ਪੜਿਆ ਪੰਡਿਤ ਬੀਨਾ, ਨਾ ਕੋ ਮੂਰਖ ਮੰਦਾ, ਬੰਦੀ ਅੰਦਰ ਸਿਫਤ ਕਰਾਏ, ਤਾ ਕਹੀਐ ਬੰਦਾ।

ਹੈ ਜੁਗ ਜੋਗੀ, ਪਰਮ ਤੰਤ ਮਹਿ ਜੋਗੰ, ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ, ਰਹਾਉ ਸਿਵ ਨਗਰੀ ਮਹਿ ਆਸਣ ਬੈਸੋ, ਕਲਪ ਤਿਆਗੀ ਬਾਦੰ, ਸਿੰਘੀ ਸਬਦ ਸਦਾ ਤੁਨ ਸੋਹੈ, ਅਹਿਨਿਸ ਪੂਰੈ ਨਾਦੰ, ਪਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਬੇਭੂਤੰ, ਪਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਬੇਭੂਤੰ, ਹਰ ਕੀਰਤ ਰਹਿ ਰਾਸ ਹਮਾਰੀ, ਗੁਰਮੁਖ ਪੰਥ ਅਤੀਤੰ, ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਣ ਅਨੇਕੰ, ਕਹੋ ਨਾਨਕ ਸੁਣ ਭਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ, ਆਸਾ ਮਹੱਲਾ ਪਹਿਲਾ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਣੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਜੁਆਈਐ, ਬਾਬਾ ਮਨ ਮਤ ਵਾਰੋ, ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਿਨਸ ਬਨੀ ਪ੍ਰੇਮ ਲਿਵ ਲਾਗੀ, ਸਬਦ ਅਨਾਹਦ ਗਹਿਆ, ਰਹਾਉ ਪੂਰਾ ਸਾਚ ਪਿਆਲਾ ਸਹਿਜੇ, ਤੇ ਸਹਿ ਪੀ ਆਏ ਜਾ ਕੋ ਨਦਰ ਕਰੇ, ਅੰਮ੍ਰਿਤ ਕਾ ਵਾ ਪਾਰੀ ਹੋਵੈ, ਕਿਆ ਮਦ ਛੂਛੈ, ਕਿਆ ਮਦ ਛੂਛੈ ਭਾਉ ਤਰੇ, ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਨ ਭਇਆ, ਦਰ ਦਰਸਨ ਕਾ ਪ੍ਰੀਤਮ ਹੋਵੈ, ਮੁਕਤ ਬੈ ਕੁੰਠੈ ਕਰੈ ਕਿਆ, ਸਿਫਤੀ ਰੱਤਾ ਸਦ ਬੈ ਰਾਗੀ, ਜੂਐ ਜਨਮ ਨਾ ਹਾਰੈ, ਕਹੋ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ, ਆਸਾ ਮਹੱਲਾ ਪਹਿਲਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੈ ਦੋਸ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕਰ ਲਾਣੇ, ਤੈਂ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕਉ ਮਾਰੇ, ਤਾਂ ਮਨ ਰੋਸ ਨਾ ਹੋਈ, ਰਹਾਉ ਸਕਤਾ ਸੀ ਹੋ ਮਾਰੇ ਪੈ ਵੱਗੈ, ਖਸਮੈ ਸਾ ਪੁਰਸਾਈ, ਰਤਨ ਵਿਗਾੜ ਵਿਗੋਏ ਕੁੱਤੀ, ਮੋਇਆ ਸਾਰ ਨਾ ਕਾਈ, ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ, ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ,

ਆਸਾ ਘਰ ਦੂਜਾ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਦਰਸ਼ਨ ਪਾਵੈ ਵਡਭਾਗ ਗੁਰ ਕੈ ਸ਼ਬਦ ਸੱਚੈ ਬੈਰਾਗ ਖੱਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ ਗੁਰ ਕੈ ਦਰਸ਼ਨ ਮੁਕਤ ਗਤ ਹੋਏ ਸਾਚਾ ਆਪ ਵਸੈ ਮਨ ਸੋਏ ਰਹਾਉ ਗੁਰ ਦਰਸ਼ਨ ਉਦਰੈ ਸੰਸਾਰਾ ਗੁਰ ਦਰਸ਼ਨ ਉਦਰੈ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਬਿਰਲਾ ਕੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੋਖ ਦੁਆਰ ਸਤਿਗੁਰ ਸੇਵੈ ਪਰਵਾਰ ਸਾਧਾਰ ਨਿਗੁਰੇ ਕਉ ਗਤ ਕਾਈ ਨਾਹੀ ਅਵਗਣ ਮੁਠੇ ਚੋਟਾ ਖਾਹੀ ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ ਗੁਰਮੁਖ ਤਾ ਕੋ ਲੱਗੈ ਨਾ ਪੀਰ ਜਮ ਕਾਲ ਤਿਸ ਨੇੜ ਨਾ ਆਵੈ ਨਾਨਕ ਗੁਰਮੁਖ ਸਾਚ ਸਮਾਵੈ।

ਭਾਗ ਕੋਏ, ਗੁਣ ਸੰਗ੍ਰਹੁ ਵਿਚਹੁ ਔਗੁਣ ਜਾਹੇ। ਪੂਰੇ ਗੁਰ ਕੈ ਸਬਦ ਸਮਾਹੇ, ਰਹਾਓ ਗੁਣ ਕਾ ਗਾਹਕ ਹੋਵੈ, ਗੁਣਾ ਕਾ ਗਾਹਕ ਹੋਵੈ ਸੋ ਗੁਣ ਜਾਣੈ। ਅੰਮ੍ਰਿਤ ਸਬਦ ਨਾਮ ਵਖਾਣੈ, ਸਾਚੀ ਬਾਣੀ ਸੁਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ, ਗੁਣ ਅਮੋਲਕ ਪਾਏ ਨਾ ਜਾਹੇ। ਮਨ ਨਿਰਮਲ ਸਾਚੈ ਸਬਦ ਸਮਾਹੇ, ਸੇਵਡ ਭਾਗੀ ਜਿਨ ਨਾਮ ਧਿਆਇਆ, ਸਦਾ ਗੁਣਦਾਤਾ ਮਨ ਵਸਾਇਆ। ਜੋ ਗੁਣ ਸੰਗ੍ਰਹਿ ਤਿੰਨ ਬਲਿਹਾਰੈ ਜਾਓ, ਦਰ ਸਾਚੈ ਸਾਚੇ ਗੁਣ ਗਾਓ, ਆਪੇ ਦੇਵੈ ਸਹਿਜ ਸੁਭਾਏ।

ਹਰ ਅਪਰੰਪਰ ਅਗਮ ਅਗੋਚਰ ਗੁਰ ਕੈ ਸ਼ਬਦ ਮਿਲੈ ਜਨ ਕੋਇ ਰਹਾਉ ਗੁਰਮੁਖ ਕੀਮਤ ਜਾਣੈ ਕੋਇ ਵਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮੁਖ ਸ਼ਬਦ ਵਖਾਣੈ ਕੋਇ ਗੁਰਮੁਖ ਸ਼ਬਦ ਵਖਾਣੈ ਕੋਇ ਵਿਣ ਨਾਵੈ ਦੁੱਖ ਦਰਦ ਸਰੀਰ ਸਤਿਗੁਰ ਭੇਟੇ ਤਾਂ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਏ ਮਨਮੁਖ ਬਹੁਤ ਹੀ ਮਿਲੈ ਸਜਾਏ ਹਰ ਕਾ ਨਾਮ ਮੀਠਾ ਅਤ ਰਸ ਹੋਏ ਪੀਵਤ ਰਹਿ ਪੀ ਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਸ਼ਬਦ ਤਰੇ ਜਨ ਸਹਿਜ ਸੁਭਾਏ ਤਿਨ ਕੈ ਹਮ ਸਦ ਲਾਗ ਹੈ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗ ਹੈ ਮਿਲੇ ਸੁਭਾਏ ਰਹਾਉ ਸ਼ਬਦ ਚਾਖੈ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਿਆ ਭਰਪੂਰ ਆਪੇ ਨੇੜੇ ਆਪੇ ਦੂਰ ਆਖਣ ਆਖੈ ਬਕੈ ਸਭ ਕੋਏ ਆਪੇ ਬਖਸ਼ ਮਿਲਾਏ ਸੋ

ਕਾਇ ਅਤਿ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਨ ਹਾਰ ਆਸਾ ਮਹੱਲਾ ਤੀਜਾ ਦੂਜੈ ਭਾਏ ਲੱਗੇ ਦੁਖ ਪਾਇਆ ਬਿਨ ਸ਼ਬਦੈ ਬਿਰਥਾ ਜਨਮ ਗਵਾਇਆ ਸਤਿਗੁਰ ਸੇਵੈ ਸੋਝੀ ਹੋਏ ਦੂਜੈ ਭਾਏ ਨਾ ਲਾਗੈ ਕੋਏ ਮੂਲ ਲਾਗੇ ਸੇ ਜਨ ਪ੍ਰਵਾਨ ਅਨਦਿਨ ਰਾਮ ਨਾਮ ਜਪ ਹਿਰਦੈ ਗੁਰ ਸ਼ਬਦੀ ਹਰ ਏਕੋ ਜਾਣ ਰਹਾਉ ਡਾਲੀ ਲਾਗੈ ਨਿਹ ਫਲ ਜਾਏ ਅੰਧੀ ਕੰਮੀ ਅੰਧ ਸਜਾਏ ਮਨਮੁਖ ਅੰਧਾ ਠੌਰ ਨਾ ਪਾਏ ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੇ ਪਚਾਏ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੁਲ ਉਦਰਨ ਹਾਰ ਗੁਰ ਕੀ ਬਾਣੀ ਨਾਮ ਵਜਾਏ ਨਾਨਕ ਮਹਿਲ ਸ਼ਬਦ ਘਰ ਪਾਏ ਗੁਰਮਤਿ ਸਤ ਸਰ ਹਰ ਜਲ ਨਹਾਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਨਮੁਖ ਮਰਹਿ ਮਰਨ ਵਿਗਾੜ ਹੈ ਦੂਜੈ ਭਾਏ ਆਤਮ ਸੰਘਾਰ ਹੈ ਮੇਰਾ ਕਰ ਬੇਗੂਤਾ ਆਤਮ ਨਾ ਚੀਨੈ ਭਰਮੈ ਵਿੱਚ ਸੂਤਾ ਮਰ ਮੋਇਆ ਸਭ ਦੇ ਮਰ ਜਾਏ ਉਸਤਤ ਨਿੰਦਾ

ਨਾਮ ਵਿਹੂਣ ਗਰਭ ਗਲ ਜਾਏ, ਬਿਰਥਾ ਜਨਮ ਦੂਜੈ ਲੋਭਾਏ। ਨਾਮ ਵਿਹੂਣੇ ਦੁੱਖ ਜਲੈ ਸਬਾਈ, ਸਤਿਗੁਰ ਪੂਰੈ ਬੂਝ ਬੁਝਾਈ। ਸਤਿਗੁਰ ਪੂਰੈ ਬੂਝ ਬੁਝਾਈ, ਮਨ ਚੰਚਲ ਬਹੁ ਚੋਟਾਂ ਖਾਏ, ਇੱਥੋਂ ਛੁੜਕਿਆ ਠੌਰ ਨਾ ਪਾਏ। ਗਰਭ ਜੋਨ ਵਿਸ਼ਟਾ ਕਾ ਵਾਸ, ਤਿੱਤ ਘਰ ਮਨਮੁਖ ਕਰੇ ਨਿਵਾਸ। ਆਪਣੇ ਸਤਿਗੁਰ ਕਾਓ ਸਦਾ ਬਲ ਜਾਈ, ਗੁਰਮੁਖ ਜੋਤੀ ਜੋਤ ਮਿਲਾਈ। ਨਿਰਮਲ ਬਾਣੀ ਨਿਜ ਘਰ ਵਾਸਾ, ਨਾਨਕ ਹਉਮੈ ਮਾਰੇ ਸਦਾ ਉਦਾਸਾ। ਨਾਨਕ ਹਉਮੈ ਮਾਰੇ ਸਦਾ ਉਦਾਸਾ, ਆਸਾ ਮਹੱਲਾ ਤੀਜਾ। ਲਾਲੈ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸਰਣਾਈ। ਹਿਰਦੈ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸਿਖਾਈ। ਸੋ ਲਾਲਾ ਜੀਵਤ ਮਰੈ, ਸੋਗ ਹਰਖ ਦੁਏ ਸਮ ਕਰ ਜਾਣੈ। ਗੁਰ ਪ੍ਰਸਾਦੀ ਸਬਦ ਉਤਰੈ ਰਹਾਉ, ਕਰਣੀ ਕਾਰ ਧੁਰਹੋ ਫੁਰਮਾਈ। ਬਿਨ ਸਬਦੈ ਕੋ ਥਾਏ ਨਾ ਪਾਈ, ਕਰਣੀ ਕੀਰਤ ਨਾਮ ਵਸਾਈ। ਆਪੇ ਦੇਵੈ ਢਿੱਲ ਨਾ ਪਾਈ, ਮਨਮੁਖ ਭਰਮ ਭੁੱਲੈ ਸੰਸਾਰ। ਬਿਨ ਰਾਸੀ ਕੂੜਾ ਕਰੇ ਵਾਹ ਪਾਰ, ਵਿਣ ਰਾਸੀ ਵੱਖਰ ਪੱਲੈ ਨਾ ਪਾਏ। ਮਨਮੁਖ ਭੁੱਲਾ ਜਨਮ ਗਵਾਏ, ਸਤਿਗੁਰ ਸੇਵੇ ਸੋ ਲਾਲਾ ਹੋਏ। ਉਤਮ ਜਾਤੀ ਉਤਮ ਸੋਏ, ਗੁਰ ਪੌੜੀ ਸਭ ਤੋਂ ਉੱਚਾ ਹੋਏ। ਨਾਨਕ ਨਾਮ ਵਡਾਈ ਹੋਏ, ਆਸਾ ਮਹੱਲਾ ਤੀਜਾ। ਮਨਮੁਖ ਝੂਠੋ ਝੂਠ ਕਮਾਵੈ, ਖਸਮੈ ਕਾ ਮਹਿਲ ਕਦੇ ਨਾ ਪਾਵੈ। ਦੂਜੈ ਲੱਗੀ ਭਰਮ ਭੁਲਾਵੈ, ਮਮਤਾ ਵਾਧਾ ਆਵੈ ਜਾਵੈ। ਦੋਹਾਗਣੀ ਕਾਮਣ ਦੇਖ ਸੀ ਗਾਰ, ਪੁੱਤਰ ਕਲੱਤ ਧਨ ਮਾਇਆ। ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ, ਰਹਾਉ ਸਦਾ ਸੋਹਾਗਣ ਜੋ ਪ੍ਰਭ ਭਾਵੈ। ਗੁਰ ਸਬਦੀ ਸੀ ਗਾਰ ਬਣਾਵੈ, ਸੇਜ ਸੁਖਾਲੀ ਅਨਦਿਨ ਹਰ ਰਾਵੈ। ਮਿਲ ਪੀਤਮ ਸਦਾ ਸੁਖ ਪਾਵੈ, ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ। ਆਪਣਾ ਪਿਰ ਰਾਖੈ ਸਦਾ ਉਰ ਧਾਰ, ਨੇੜੈ ਵੇਖੈ ਸਦਾ ਹਦੂਰ। ਮੇਰਾ ਪ੍ਰਭ ਸਰਬ ਰਹਿਆ ਭਰਪੂਰ, ਆਗੈ ਜਾਤ ਰੂਪ ਨਾ ਜਾਏ। ਤੇਹਾ ਹੋਵੈ ਜਿਹੇ ਕਰਮ ਕਮਾਏ, ਸਬਦੇ ਉੱਚੋ ਉੱਚਾ ਹੋਏ। ਨਾਨਕ ਸਾਚ ਸਮਾਵੈ ਸੋਏ, ਆਸਾ ਮਹੱਲਾ ਤੀਜਾ। ਭਗਤ ਰਤਾ ਜਨ ਸਹਿਜ ਸੁਭਾਏ, ਗੁਰ ਕੈ ਭੈ ਸਾਚੈ ਸਾਚ ਸਮਾਏ। ਬਿਨ ਗੁਰ ਪੂਰੇ ਭਗਤ ਨਾ ਹੋਏ, ਮਨਮੁਖ ਰੁਨੇ ਆਪਣੀ ਪਤ ਖੋਏ। ਮੇਰੇ ਮਨ ਹਰ ਜਪ ਸਦਾ ਧਿਆਏ, ਸਦਾ ਆਨੰਦ ਹੋਵੇ। ਦਿਨ ਰਾਤੀ ਜੋ ਇੱਛੈ ਸੋਈ ਫਲ ਪਾਏ, ਰਹਾਉ ਗੁਰ ਪੂਰੇ ਤੇ ਪੂਰਾ ਪਾਏ। ਹਿਰਦੈ ਸ਼ਬਦ ਸੱਚ ਨਾਮ ਵਸਾਏ, ਅੰਤਰ ਨਿਰਮਲ ਅੰਮ੍ਰਿਤ ਸਰ ਨਹਾਏ। ਸਦਾ ਸੁੱਚੇ ਸਾਚ ਸਮਾਏ, ਹਰ ਪ੍ਰਭ ਵੇਖੈ ਸਦਾ ਹਜੂਰ। ਗੁਰ ਪ੍ਰਸਾਦ ਰਹਿਆ ਭਰਪੂਰ, ਜਹਾਂ ਜਾਓ ਤਹ ਵੇਖਾਂ ਸੋਏ। ਗੁਰ ਬਿਨ ਦਾਤਾ ਅਵਰ ਨਾ ਕੋਏ, ਗੁਰ ਸਾਗਰ ਪੂਰਾ ਭੰਡਾਰ। ਉਤਮ ਰਤਨ ਜਵਾਹਰ ਅਪਾਰ, ਗੁਰ ਪ੍ਰਸਾਦੀ ਦੇਵਨ ਹਾਰ। ਨਾਨਕ ਬਖਸੇ ਬਖਸਣ ਹਾਰ, ਆਸਾ ਮਹੱਲਾ ਤੀਜਾ। ਗੁਰ ਸਾਇਰ ਸਤਿਗੁਰ ਸੱਚ ਸੋਏ, ਪੂਰੈ ਭਾਗ ਗੁਰ ਸੇਵਾ ਹੋਏ। ਸੋ ਬੁੱਝੈ ਜਿਸ ਆਪ ਬੁਝਾਏ, ਗੁਰ ਪ੍ਰਸਾਦੀ ਸੇਵ ਕਰਾਏ। ਗਿਆਨ ਰਤਨ ਸਭ ਸੋਝੀ ਹੋਏ, ਗੁਰ ਪ੍ਰਸਾਦ ਅਗਿਆਨ ਬਿਨਾਸੈ। ਅਨ ਦਿਨ ਜਾਗੈ ਵੇਖੈ ਸੱਚ ਸੋਏ, ਰਹਾਉ ਮੋਹ ਗੁਮਾਨ। ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਝੀ ਪਾਏ। ਅੰਤਰ ਮਹਿਲ ਗੁਰ ਸ਼ਬਦ ਪਛਾਣੈ, ਆਵਣ ਜਾਨ ਰਹੈ ਥਿਰ ਨਾਮ ਸਮਾਣੇ। ਜੰਮਣ ਮਰਨਾ ਹੈ ਸੰਸਾਰ, ਮਨਮੁਖ ਅਚੇਤ ਮਾਇਆ ਮੋਹ ਗੁਬਾਰ। ਪਰ ਨਿੰਦਾ ਬਹੁ ਕੂੜ ਕਮਾਵੈ, ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੇ ਸਮਾਵੈ। ਸਤ ਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ। ਭਾਣਾ ਮੰਨੇ ਸਦਾ ਸੁਖ ਹੋਏ, ਭਾਣਾ ਮੰਨੇ ਸਦਾ ਸੁਖ ਹੋਏ। ਨਾਨਕ ਸੱਚ ਸਮਾਵੈ ਸੋਏ, ਆਸਾ ਮਹੱਲਾ ਤੀਜਾ। ਪੰਚ ਪਦੇ ਸ਼ਬਦ ਮਰੈ ਤਿਸ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ। ਨਾ ਫਿਰ ਮਰੈ ਨਾ ਆਵੈ ਜਾਏ, ਪੂਰੇ ਗੁਰ ਤੇ ਸਾਚ ਸਮਾਏ। ਜਿਨ ਕਉ ਨਾਮ ਲਿਖਿਆ ਧੁਰ ਲੇਖ, ਤੇ ਅਨਦਿਨ ਨਾਮ ਸਦਾ ਧਿਆਵ ਹੈ।
ਗੁਰ ਪੂਰੇ ਤੇ ਭਗਤ ਵਿਸੇਖ ਰਹਾਓ। ਜਿਨ ਕਉ ਹਾਰ ਪ੍ਰਭ ਲਏ ਮਿਲਾਏ, ਤਿਨ ਕੀ ਗਹਿਣ ਗਤ ਕਹੀ ਨਾ ਜਾਏ। ਪੂਰੇ ਸਤਿਗੁਰ ਦਿੱਤੀ ਵਡਿਆਈ, ਉੱਤਮ ਪਦਵੀ ਹਰ ਨਾਮ ਸਮਾਈ। ਜੋ ਕਿਛ ਕਰੇ ਸੋ ਆਪੇ ਆਪ, ਏਕ ਘੜੀ ਮਹਿ ਥਾਪ ਉਥਾਪ। ਕਹਿ ਕਹਿ ਕਹਿਣਾ ਆਖ ਸੁਣਾਏ, ਕਹਿ ਕਹਿ ਕਹਿਣਾ ਆਖ ਸੁਣਾਏ। ਜੇ ਸੌ ਘਾਲੇ ਥਾਏ ਨਾ ਪਾਏ, ਜਿਨ ਕਹਿ ਪੋਤੈ ਪੁੰਨ ਤਿਨਾ ਗੁਰੂ ਮਿਲਾਏ। ਸੱਚ ਬਾਣੀ ਗੁਰ ਸ਼ਬਦ ਸੁਣਾਏ, ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ। ਗਿਆਨ ਰਤਨ ਸਾਚੈ ਸਹਿਜ ਸਮਾਏ, ਨਾਵੈ ਜੇਵੜ ਹੋਰ ਧਨ ਨਾਹੀ ਕੋਏ। ਜਿਸ ਨੋ ਬਖਸੇ ਸਾਚਾ ਸੋਏ, ਪੂਰੇ ਸ਼ਬਦ ਮਨ ਵਸਾਏ। ਨਾਨਕ ਨਾਮ ਰਤੇ ਸੁਖ ਪਾਏ, ਆਸਾ ਮਹੱਲਾ ਤੀਜਾ। ਨਿਰਤ ਕਰੇ ਬਹੁ ਵਾਜੇ ਵਜਾਏ, ਇਹੋ ਮਨ ਅੰਧਾ ਬੋਲਾ ਹੈ ਕਿਸ ਆਖ ਸੁਣਾਏ। ਅੰਤਰ ਲੋਭ ਭਰਮ ਅਨਲਵਾਓ, ਦੀਵਾ ਬਲੈ ਨਾ ਸੋਝੀ ਪਾਏ। ਗੁਰਮੁਖ ਭਗਤ ਘਟ ਚਾਨਣ ਹੋਏ, ਆਪ ਪਛਾਣ ਮਿਲੈ ਪ੍ਰਭ ਸੋਏ ਰਹਾਓ। ਗੁਰਮੁਖ ਨਿਰਤ ਹਰ ਲਾਗੈ ਭਾਉ, ਪੂਰੇ ਤਾਲ ਵਿਚਹੁ ਆਪ ਗਵਾਏ। ਮੇਰਾ ਪ੍ਰਭ ਸਾਚਾ ਆਪੇ ਜਾਣ, ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ। ਗੁਰਮੁਖ ਭਗਤ ਅੰਤਰ ਪੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ। ਗੁਰਮੁਖ ਭਗਤ ਜੁਗਤ ਸੱਚ ਸੋਏ, ਪਾਖੰਡ ਭਗਤ ਨਿਰਤ ਦੁਖ ਹੋਏ। ਏਹਾ ਭਗਤ ਜਨ ਜੀਵਤ ਮਰੈ, ਗੁਰ ਪ੍ਰਸਾਦੀ ਭਵਜਲ ਤਰੈ। ਗੁਰ ਕੈ ਬਚਨ ਭਗਤ ਥਾਏ ਪਾਏ, ਗੁਰ ਕੈ ਬਚਨ ਭਗਤ ਥਾਏ ਪਾਏ। ਹਰ ਜੀਉ ਆਪ ਵਸੈ ਮਨ ਆਏ, ਹਰ ਕਿਰਪਾ ਕਰੇ ਸਤਿਗੁਰੂ ਮਿਲਾਏ। ਨਿਹਚਲ ਭਗਤ ਹਰ ਸਿਉ ਚਿੱਤ ਲਾਏ, ਭਗਤ ਰਤੇ ਤਿਨ ਸੱਚੀ ਸੋਏ। ਨਾਨਕ ਨਾਮ ਰਤੇ ਸੁਖ ਹੋਏ, ਆਸਾ ਘਰ ਅੱਠਵਾ ਕਾਫੀ ਮਹੱਲਾ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕੈ ਭਾਣੈ ਸਤਿਗੁਰ ਮਿਲੈ। ਸੱਚ ਸੋਝੀ ਹੋਈ ਗੁਰ ਪ੍ਰਸਾਦੀ, ਮਨ ਵਸੈ ਹਰ ਬੂਝੈ ਸੋਈ। ਮੈਂ ਸਹੁ ਦਾਤਾ ਏਕ ਹੈ ਅਵਰ ਨਾਹੀ ਕੋਈ, ਗੁਰ ਕਿਰਪਾ।

ਜਾਮ ਕੈ ਵਸ ਹੈ ਮਨਮੁਖ ਅੰਧ ਗਵਾਰ ਹਰ ਕੈ ਭਾਣੈ ਜਨ ਸੇਵਾ ਕਰੈ ਬੂਝੈ ਸਚ ਸੋਈ ਹਰ ਕੈ ਭਾਣੈ ਸਾਹ ਲਾਹੀਐ ਹਰ ਕੈ ਭਾਣੈ ਸਾਹ ਲਾਹੀਐ ਭਾਣੈ ਮੰਨਿਐ ਸੁਖ ਹੋਈ ਹਰ ਕੈ ਭਾਣੈ ਜਨਮ ਪਦਾਰਥ ਪਾਇਆ ਮਤ ਉੱਤਮ ਹੋਈ ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ

0: ਤੂੰ ਸਭਨੀ ਧਿਆਇਆ ਜਿਸ ਨੋ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹ ਤੁਝ ਬਿਨ ਦੂਜਾ ਕੋਈ ਨਾਹ ਜੀਵ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੋ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।
1: ਪੰਕਤੀਆਂ ਦੁਆਰੇ ਪੜ ਲਓ।

0: ਰਹੇ।
1: ਆਪ ਸੰਗਤਾਂ ਦੇ ਵਿਦਿਆਰਥੀਆਂ ਦੇ ਚਰਨਾਂ ਵਿੱਚ ਬੇਨਤੀ ਹੈ, ਇਸ ਸ਼ਬਦ ਤੋਂ ਪਹਿਲਾ ਸ਼ਬਦ ਆਇਆ ਸੀ ਆਸਾ ਕਰ ਅੱਠਵਾਂ ਕਾਫੀ ਮਹੱਲਾ ਦਾ, ਇਹ ਕਾਫੀ ਸ਼ਬਦ ਪਹਿਲੀ ਵਾਰ ਇੱਥੇ ਆਇਆ ਹੈ। ਕਾਫੀ ਇਹ ਇੱਕ ਸੰਗੀਤ ਦੀ ਬੰਦਿਸ਼ ਦਾ ਨਾਮ ਵੀ ਹੈ ਅਤੇ ਕਾਫੀ ਸ਼ੰਤ ਵੀ ਹੈ। ਸੰਗੀਤ ਦੀ ਬੰਦਿਸ਼ ਦਾ ਨਾਮ ਵੀ ਕਾਫੀ ਹੈ, ਜਿਵੇਂ ਕਈ ਜਿਹੜੇ ਰਾਗੀ ਸਿੰਘ ਕਲਾਕਾਰ ਉਹ ਕਾਫੀਆਂ ਨੂੰ ਕਾਫੀ ਸੰਗੀਤ ਦੀ ਬੰਦਿਸ਼ ਦਾ ਨਾਮ ਵੀ ਹੈ ਅਤੇ ਕਾਫੀ ਸ਼ੰਤ ਦਾ ਨਾਮ ਵੀ ਹੈ, ਇਹ ਨੋਟ ਕਰ ਲੈਣਾ।

ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਹਿ ਸੇਤੀ ਮਨ ਵਜੀਆ ਵਾਧਾਈਆ।

ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਤ ਸਾਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਆ ਕਰ ਸਾਂਤ ਸੁਖ ਮਨਾਏ ਵਸਿਆ ਜਿਨ

ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ।

ਰਸਨਾ ਵਸਨਾ ਭੇਟ ਕੀਤੀਆਂ ਗਈਆਂ ਹਨ। ਆਪ ਜੀ ਕੇ ਹਜ਼ੂਰ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ

ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਧਰ ਜਗ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਸਤਨਾਮ।

ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ, ਜਿਸ ਪਾ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ

सब जग जिन्हें उपाया पाई, करण कारण समरथ।

ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਪੇਖੈ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ

करनी सुन सुन जीव्या पाई निहचल पाया थाओ।

ਵਿਖਿਆ ਰੰਗ ਕੂੜਾ ਵਿਆ ਦਿਸਨ ਸਭੇ ਚਾਰ ਸਾਵਣ ਸਰਸੀ ਕਾਮਣੀ

हाँ तिनके साद बलिहार, नानक हर जी मया कर।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਇੱਕ ਜ਼ਰੂਰੀ ਬੇਨਤੀ ਹੈ ਕਿ ਸਕੂਲ ਵਾਲੇ ਪਾਸੇ, ਸਕੂਲ ਵਾਲੀ ਸਾਈਡ ਇੱਕ ਟਰੱਕ ਪਿਕਅਪ ਖੜ੍ਹਾ ਹੈ ਜਿਸ ਦਾ ਨੰਬਰ CPF 0613 ਹੈ। ਜਿਸ ਦਾ ਵੀ ਟਰੱਕ ਹੈ, ਬੇਨਤੀ ਹੈ ਕਿ ਉਸ ਟਰੱਕ ਨੂੰ ਉਸ ਤੋਂ ਪਾਸੇ ਕਰਨ ਦੀ ਕਿਰਪਾਲਤਾ ਕਰੋ, ਕਿਉਂਕਿ ਉਹ ਟਰੱਕ ਅੜਿੱਕਾ ਲਾ ਰਿਹਾ ਹੈ। ਬੇਨਤੀ ਹੈ ਦੁਬਾਰਾ ਫਿਰ, CPF 0613, CPF 0613 ਇਹ ਟਰੱਕ ਹੈ ਪਿਕਅਪ, ਜਿਸ ਵੀ ਕਿਸੇ ਦਾ ਹੈ ਇਹ ਸਕੂਲ ਵਾਲੇ ਪਾਸਿਓਂ ਆਪਣਾ ਟਰੱਕ ਪਾਸੇ ਕਰਨ ਦੀ ਖੇਚਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ 5। ਗੁਰ

ਜੈਸਾ ਤੂੰ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ ਸਲੋਕ ਮਹੱਲਾ ਪੰਜੇਵਾ। ਮਨ ਮੈਂ ਚਿਤ ਬੋ ਚਿਤ ਬਨੀ ਉਦਮ ਕਰੋ ਉਠ ਨੀਤ।

ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨੰਦ ਨ ਮੋਹੇ ਆਹੀ ਪਿਆਸਾ

ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾ ਹੈ। ਪੂਰਵ ਲਿਖਤ ਲੈ ਕੇ ਗੁਰ ਪਾਇਆ ਮਨ ਹਰ ਲਈ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਾਰਾ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ। ਹਰ

ਬੋਲੋ ਜੀ। ਗਰੀਬ ਨਿਵਾਜ ਪਾਤਸ਼ਾਹ ਜੀ, ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀ ਨੇ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਬਾਰਾਂ ਮਹਾਂ ਮਾਝ ਬਾਣੀ ਵਿੱਚੋਂ ਸਾਵਣ ਦੇ ਮਹੀਨੇ ਦਾ ਉਪਦੇਸ਼ ਸੰਗਤ ਨੂੰ ਸਰਵਣ ਕਰਵਾਇਆ। ਪਾਤਸ਼ਾਹ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦਾ ਜਾਪ ਹੋਇਆ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ। ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾ

ਧੁਰਮੁਖ ਲਾਵਾ ਜਿਨ ਸਤ ਓ ਗੁਰ ਸਿੱਖਾਂ ਕੀ ਕਾਲ ਥਾਏ ਪਈ ਜਿਨ ਹਾਰ ਨਾਮ ਤੇ ਆਵਾ ਨਾਮ ਤੇ ਆਵਾ ਜਿਨ

0: नानक वाहे गुरु वाहे गुरु वाहे गुरु वाहे गुरु
1: ਕਰਕ ਜਾਵੇ ਨਿਆਲੂ ਜਾਵੇ ਤਾਂ ਤਾਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਬਹੁਤ ਗਾਜ ਕਰੇ ਆਉਣਾ ਲੈ ਵਿੱਚ ਜਨਮ ਨੂੰ ਪਾਵੇ ਸਤਿ ਸ੍ਰੀ ਅਕਾਲ ਕਾਲੀ ਅਕਾਲ ਤੇ ਦੇਵਾਂ ਦੇਣੇ ਹਸਗਰਾਰ ਕੇ ਵਰਤਮਾਨ ਦੀ ਲਾਲ ਸਿੰਘੋ ਜੀ ਦਾ ਅਮਰੀਦਾ ਸਭ ਨੂੰ ਸਤਿ ਸ੍ਰੀ ਅਕਾਲ
2: ਬੋਲੇ ਸੋਨਿਹਾਲ
1: ਗੱਜ ਕੇ ਕਰੇ ਜਾਵੇ ਨਿਆਲੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲਾਂ ਨੂੰ ਪਾਵੇ ਜੋ ਬੋਲੇ ਸੋਨੇ ਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ
2: ਜਗਾਰਾ ਵਜਾਵੇ ਨਿਹਾਲ ਵਜਾਵੇ ਤੰਡ ਬਾਬਾ ਮਨ ਜੀ ਤੰਦ ਮਨ ਨੂੰ ਭਾਵੇ ਬੋਲੇ ਸੋਨੇ ਹਾਲ
1: ਖੁਸ਼ੀਆਂ ਦੇ ਜਗਾਰੇ ਜਾਵੇ ਨਿਹਾਲ ਹੋ ਜਾਵੇ ਚਿੜੀਆਂ ਬਾਜਾ ਵਾਲੇ ਚਾਨਾਂ ਨੂੰ ਭਾਵੇ
2: ਗਰੀ ਕੇ ਬਲਾਵੋ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ
0: ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਜਣ ਮੈਡਿਆ ਦੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਨਾ ਵੇਛੋੜ ਜੀਉ ਮਹਿੰਜਾ ਤਉ ਮੋਹਿਆ ਕਦ ਪਸੀ ਜਾਨੀ ਤੋਹੇ ਸਗਲ ਗੁਣਾ ਕੇ ਦਾਤੇ ਸੁਵਾਮੀ ਬਿਨਾਉ ਸੁਨਹੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਆੜਾ ਬਲ ਬਲ ਕੀਨਾ ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕ ਬੂੰਦੇ ਰੇ ਕਹੁ ਨਾਨਕ ਜੀਆੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਅੰਮਿਅ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਾਵ ਨਿਧ ਦਰੀਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਔਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਸੱਤ ਸੌ ਅਠਾਰਾਂ ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ। ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨਾ ਕੋਇ। ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਗਾਵੈ ਕੋ ਦਾਤ ਜਾਣੈ ਨੀਸਾਨ। ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ।

ਭਾਖਿਆ ਭਾਉ ਅਪਾਰ ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਓ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ

ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ

ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਜਈ ਜੇ ਤਿਸ ਗੁਣ ਕੋਇ ਕਰੇ।

ਸਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ

कोय। पंच परवान पंच परदान पंचे पावह दरगह मान पंचे सोह दार राजान।

ਹੋ ਵੈ ਸੱਚਿਆਰ ਧਵਲੈ ਉੱਪਰ ਕਿਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ

ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ

ਆਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ

ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇਵਡ ਆ

ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ

ਭਰ ਕਿਹਾ ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਪਰੀ ਸਿਉ ਕਹੀਅਨ, ਕਿਤੇ ਗਾਵਣ ਹਾਰੇ। ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ।

ਤੇ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ।

ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ

ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ।

ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ

ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਛ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੀ ਹੈ ਪ੍ਰਭੂ ਹੈ ਅਜੂ ਹੈ ਅਦੇਸ਼ ਹੈ ਅਭੇਸ ਹੈ ਪੁਜੰਗ ਪਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਭੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਨਮੋ ਸੋਖ ਸੋਖੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪਰਣਾਸੀ ਸਦਾ ਸਰਬਦਾ ਰਿਧ ਸਿੱਧੰ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਭੁਗਤਾ ਸਰਬੰ ਜੁਗਤਾ

ਕਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਅਭਾ ਅਭੰਗ ਗਤਮਿਤ ਗਤਮਿਤ ਅਪਾਰ ਗੁਣ ਗਣ ਉਦਾਰ ਮੁਨ ਗਣ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਭਾਰ ਨਾਢੈ ਅਨ ਡੰਡ ਬਾਢੈ

ਕਾਮੇ ਭੁਜੰਗ ਪਰਿਆਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ ਚੱਤਰ

ਸਾਧ ਸੁਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖੀਅਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੀ ਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਬੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਬੀਰ ਅਪਾਰ ਵੱਡੇ ਬਰਿਆਰ ਅਭਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁਏਕ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਡ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜਾਉਣ ਤੇਰੇ ਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਉ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੂਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣ ਧਾਇਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੂਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
एक ओंकार श्री वाहे गुरु जी की फतह है पात साही दसवी कबियो बाच बेनती चाओ पई हमरी करो हाथ दै रक्षा पूरन होए चित की इच्छा तब चरणन मन रह हमारा अपना जान करो प्रत पारा हमरे दुष्ट सबै तुम कावहो आप हाथ दै मोहे बचावहो सुखी बसै मोरो परिवारा सेवक सिखे सबै कर तारा मूह रक्षा निज कर दै करियै सब बैरन कवाज संघरियै पूरन होए हमारी आसा तोर भजन की रह प्यासा तुम्हें छाड़ कोई अवरना त्याऊं जो बार चाहूं सो तुम ते पाऊं सेवक सिख हमारे तारिय है चुन चुन सत्र हमारे मारिया है आप हाथ दै मुझै उबरिया है मरण काल का त्रास ने वरिया है हुजो सदा हमारे पच्छा श्री अस तुझ जु करिया हो रच्छा राख ले हो मुहे राखन हारे साहिब संत सहाय प्यारे दीन बंद।

ਆਹਿ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ ਸਤਰਹਿ ਸਹਸ ਪਨਿਜੈ

ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ।

ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ।

ਭਰਮ ਭੂਲੇ ਫਿਰਹਿ ਦਹਿ ਦਿਸ। ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੈ। ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਾਨ ਪਾਵੈ। ਆਵਹੋ ਸੰਤ ਪਿਆਰਿਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ। ਕਿਤ ਦੁਆਰੈ ਪਾਈਐ ਤਨ ਮਨ ਧਨ, ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ ਗਾਵਹੋ ਸੱਚੀ ਬਾਣੀ, ਕਹੈ ਨਾਨਕ ਸੁਨਹੋ ਸੰਤਹੋ।

ਆਖ ਵਖਾਣਏ। ਆਖਹਿ ਤਾ ਵੇਖਹਿ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਦ ਉਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵ ਹੇ ਕਰ ਕਿਰਪਾ, ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵ ਹੇ, ਜਿਸ ਨੂੰ ਕਥਾ ਸੁਣਾਏ ਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੇ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ, ਜਿਨ ਧੁਰ ਹੋ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ ਪਵਿੱਤ, ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ।

ਹਰਿਆ ਜੀਆਹੁ ਨਿਰਮਲ ਬਾਹਰਹੁ ਨਿਰਮਲ ਬਾਹਰਹੁ ਤਾ ਨਿਰਮਲ ਜੀਆਹੁ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਆਹੁ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਇ ਕਹੈ ਨਾਨਕ ਸੁਨਹੋ ਸੰਤਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਹੋ ਬਿਬੇਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ

ਚਾਰ ਦੇਖਾ ਹੋਵੇਨ ਸਤਿਗੁਰ ਮੁਕਤ ਨਾ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਿਗ ਪਾਣੀ। ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ। ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸੇਵ ਸਕਤ ਆਪ ਉਪਾਏ, ਕੈ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ।

ਏ ਵਡਦਾਤਾ। ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾ ਉਹ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਇਹ ਵਡਦਾਤਾ, ਸੋ ਕਿਉਂ ਮਨੁ ਵਿਸਾਰੀਐ। ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ।

ਆਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀਆਹੋ, ਲਾਹਾ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੇ।

ਸੇਵਾ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨਹੁ ਪਵਿੱਤਰ ਹੋਵਹੁ।

ਪਾਇਆ। ਕਹੈ ਨਾਨਕ ਹਰ ਪਿਆਰੈ ਜੀਉ, ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੋ, ਗਾਵਹੋ ਤਾ ਸੋਹਿਲਾ ਘਰ ਸਾਚੈ। ਜਿਥੈ ਸਦਾ ਸੱਚ ਧਿਆਵ, ਹੇ ਸਚੋ ਧਿਆਵਹਿ ਜਾ ਤੁਧ ਭਾਵਹਿ। ਗੁਰਮੁਖ ਜਿਨਾ ਬੁਝਾਵ ਹੇ ਇਹੋ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ

ਸਦਾ ਤਾਰ ਦਿਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ। ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲਾ ਦੇਚ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਮਹਾਰਾਜ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

बहु डुबदे पत्थर तारे जियाड़ा अगन बराबर तपै पीतर वगै काती

तुझ बिन सुरत करे कू मेरी।

ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ।

ਦਰ ਸੋਹਨ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਰ ਢੋਂਦ ਲਹਿੰਦੀ ਧਾਉਂਦੇ।

ਆਇਆ ਇਹਨਾਂ ਜਨਤਾ ਕਹਿ ਬਸ ਕਿਚ ਨਾਹੀ ਤੁਧ ਵੇਖੀ ਜਗਤ ਪਾਇ ਇੱਕ ਨਾ ਨੋ ਤੂੰ ਮੇਲ ਲਹਿ ਇੱਕ ਆਪੋ ਤੁਧ ਖਵਾਇ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ।

ਸਾਜੁਰਸੰਤੋ ਕਾ ਧਰਮ ਗ੍ਰਥ ਬਾਹੋ, ਤ੍ਰੇਤੈ ਰਾਜ ਤੇ ਕਾ ਜੋਰ ਗ੍ਰਥ ਬਾਹੋ, ਦੁਆਪਰ ਰਾਤ ਤਪੇ ਕਾ ਸਤ ਗ੍ਰਥ ਬਾਹੋ।

ਮਾਰਿਆ, ਜਿਤ ਮਿਲਿਆ ਠੁਲ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ, ਕਦਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ, ਸਤਿਗੁਰੂ ਹੈ ਬੋਹਿਥਾ ਵਿਰਲਾ ਕਿਨੇ ਵਿਚਾਰਿਆ, ਕਰਕੇ ਬਾਹਰ ਉਤਾਰ।

0: ਦਰਗ ਅੰਦਰ ਪਾਈਏ ਤਗਨਾ ਤੂੜ ਸਪੂਤ ਮਹਲਾ ਪਹਿਲਾ
1: ਤਗਨ ਅੰਦਰੀ ਤਗਨ ਨਾਰੀ ਪਲਕੇ ਥੁੱਕ ਪਵੈ ਨਿਤ ਤਾੜੀ

ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਇਆ ਪ੍ਰਮਾਣ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ।

ਧੋਤੀ ਕਖਾਏ ਹੱਥ ਸ਼੍ਰੀ ਜਗਤ ਕਾਸਾਏ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇਸ ਤਨ ਲੈ ਪੂਜੈ ਪ੍ਰਾਣ ਆਪਾਖਿਆ ਕਾ ਕੁੱਠਾ ਬੁਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ।

0: ਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਡੋ ਵਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਇੰਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ
1: ਆਸਾ

ਵਾਰੇ ਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਘਰ ਪਾਸਾਰੇ ਆ ਚੀਜ਼ ਕਰਮਰ ਭਾਂਦੇ ਹਰ ਪੂਜਨ ਨਾਹੀਂ ਹਾਰਿਆ ਘਰ ਫਰਮਾਇਸ਼ ਖਾਇਆ ਵੇਖ ਮਿਹਨਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ।

ਆਹੀ ਹੈ ਜਿਸ ਡੁੱਡੀਆਂ ਬਣਾਈਆਂ ਸ਼ਹਿ ਮੇਲੇ ਧਨ ਦਰੀਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰਕੜੀਆਂ ਬਣਾਈਆਂ ਸ਼ਹਿ ਤੁੱਠੇ ਨੁਣ ਦਬਾਈਆਂ।

ਤਾਂ ਧਾਰੀਐ ਦੇਖੇ ਕਿ ਤਾਪਣਾ ਤਰਕ ਚੀਪ ਕੀ ਸਾਰੀ ਹੈ ਜੋ ਹੈ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸ ਕੀ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣਾ ਸੀ ਆਪਣਾ।

0: ਸੰਭਾਲੀਏ।
1: ਹੁਣ ਜਿਸ ਵੇ ਸੁਖ ਪਾਈਏ ਸੋ ਸਾਹਿਬ ਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਲਗੀ ਚਈ ਦੇ ਲੰਮੀ ਨਦਰ ਨਿਹਾਲੀਏ, ਜਿਉ ਸਾਹਿਬ ਨਾਲ ਨਾ ਹਾਰੀਏ ਤੇ ਵਿਆਹ ਪਾਸਾ ਢਾਲੀਏ, ਕਿ ਚਲਾਹੇ ਉੱਪਰ ਘਾਲੀਏ।

जिस जनाब हो सो जाने नानक वाहिगुरु जी का खालसा वाहिगुरु जी की फतेह। शाही शहनशाह भगत वच्छल करुणा निदान जहरा जहूर हाजरा हजूर सर्ब कला समर्थ सर्ब कला भरपूर लोक परलोक दे रखियक दीन दुनी दे पातशाह शांति दे पुंज धरती नू धीरज देण वाले शब्द स्वरूप जुगो जुग अटल सतगुरु धन धन धन श्री गुरु ग्रंथ साहिब जी महाराज सच्चे पातशाह जी दी पावन पवित्र प्यारी निक्की गोद हीरे जैसा जन्म इस जन्म दे कुछ पल घड़िया सतगुरां दे चरणां विच पहुंच के नतमस्तक होके सफले करन दा सुभाग सतगुरु जी ने बख्शिया है। सतसंगत दी दात बख्शिश कीती है, कीर्तन सरवण कीते ने। गुरमुख प्यारियो, पंजवें पातशाह दे पावन बचन ने सतसंगत साध पाई वडभागी, मन चल तो भयो अरूड़ा। ਵਿਸ਼ੇ ਵਿਕਾਰਾਂ ਦੇ ਵਹਿਣ ਵਿੱਚ ਰੁੜਿਆ ਜਾਂਦਾ ਹਟਦਾ ਹੋਇਆ, ਜਿਵੇਂ ਪਾਣੀ ਦੇ ਵਹਿਣ ਵਿੱਚ ਕੋਈ ਵਸਤੂ ਹਟ ਜਾਂਦੀ ਹੈ। ਵਿਸ਼ੇ ਵਿਕਾਰਾਂ ਵਿੱਚ ਰੁੜਦਾ ਹਟਦਾ ਹੋਇਆ ਇਹ ਮਨ ਟਿਕ ਜਾਂਦਾ, ਅਸਥਿਤ ਹੋ ਜਾਂਦਾ, ਬਚ ਜਾਂਦਾ ਵਿਸ਼ੇ ਵਿਕਾਰਾਂ ਦੇ ਵਿੱਚ ਡੁੱਬਣ ਤੋਂ। ਸੋ ਵੱਡੇ ਭਾਗਾਂ ਦੇ ਨਾਲ ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ, ਹੋਰ ਵੀ ਉੱਤਮ ਬਖਸ਼ਿਸ਼ ਹੈ। ਕਥਾ ਦੀ ਦਾਤ ਸਤਿਗੁਰੂ ਬਖਸ਼ ਰਹੇ ਨੇ। ਪਾਤਸ਼ਾਹ ਕਹਿੰਦੇ, ਕਥਾ ਕੀਰਤਨ ਸੁਣਨ ਵਾਲੇ ਤੇ ਵਡਭਾਗੇ ਹਨ ਹੀ, ਪਰ ਜਿਨ੍ਹਾਂ ਦਾ ਕਥਾ ਵਿੱਚ ਮਨ ਟਿਕਦਾ, ਕੀਰਤਨ ਵਿੱਚ ਮਨ ਲੱਗਦਾ ਨਾ, ਜਾਣੀ ਕਿ ਜਿਨ੍ਹਾਂ ਨੂੰ ਕਥਾ ਕੀਰਤਨ ਦੇ ਵਿੱਚ ਸੁੱਖ ਮਹਿਸੂਸ ਹੁੰਦਾ, ਸ਼ਾਂਤੀ ਆਉਂਦੀ ਹੈ, ਆਨੰਦ ਆਉਂਦਾ, ਸਮਝ ਲੈਣਾ ਉਹਨਾਂ ਦੇ ਉੱਤੇ ਵਾਹਿਗੁਰੂ ਦੀ ਰਹਿਮਤ ਹੋ ਗਈ ਹੈ, ਸਹਾਈ ਹੋ ਗਿਆ ਵਾਹਿਗੁਰੂ ਉਹਨਾਂ ਦੀ ਜ਼ਿੰਦਗੀ ਵਿੱਚ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਫਿਰ ਸੁਖਦਾਈ ਲੱਗਦੇ ਨੇ ਜਦੋਂ ਉਹ ਕਿਰਪਾ ਕਰਦਾ, ਫਿਰ ਤੇ ਰਿਹਾ ਨਹੀਂ ਜਾਂਦਾ। ਜਿਵੇਂ ਕਿਵੇਂ ਯਤਨ ਕਰਕੇ ਉਹ ਪ੍ਰਾਣੀ ਸਤਸੰਗਤ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰਦੇ ਨੇ। ਆਓ ਗੁਰਸ਼ਬਦ ਦੀ ਜੋ ਲੜੀਵਾਰ ਵਿਚਾਰ ਹੈ, ਹਰ ਰੋਜ਼ ਸਤਿਗੁਰੂ ਕਿਰਪਾ ਕਰਦੇ ਨੇ। ਅੱਜ ਦਾ ਜੋ ਸ਼ਬਦ ਹੈ ਸਲੋਕ ਅਤੇ ਪੌੜੀ ਦੇ ਰਾਹੀਂ, ਇਹ ਸਲੋਕ ਕੀ ਨੇ, ਪੌੜੀਆਂ ਕੀ ਨੇ, ਅਸਲ ਵਿੱਚ ਇਹ ਵੀ ਸਾਰੇ ਛੰਦ ਹੁੰਦੇ ਨੇ। ਪੌੜੀ ਇੱਕ ਛੰਦ ਦਾ ਨਾਮ ਹੈ। ਪਿੰਗਲ ਰਿਸ਼ੀ ਅਨੁਸਾਰ ਜਿਹੜੀ ਉਹਨੇ ਵਿਆਕਰਨ ਲਿਖੀ ਹੈ ਕਵਿਤਾ ਦੀ, ਕਵਿਤਾ ਦੇ ਨਿਯਮ ਕਹਿ ਲਓ, ਤੇ ਹੋਰ ਵੀ ਲਿਖਾਰੀਆਂ ਨੇ ਇਹਦੇ ਬਾਰੇ ਬਹੁਤ ਕੁਝ ਲਿਖਿਆ ਹੈ। ਸੋ ਉਹ ਛੰਦਾਬੰਦੀ ਹੁੰਦੀ ਹੈ, ਜਿਵੇਂ ਦਸਮ ਪਾਤਸ਼ਾਹ ਦੀ ਪਾਵਨ ਬਾਣੀ ਸਾਰੀ ਹੀ ਛੰਦਾਂ ਦੇ ਵਿੱਚ ਹੈ। ਜਾਪ ਸਾਹਿਬ ਪੜ੍ਹਦੇ ਉਹ ਸਾਰੇ ਛੰਦ ਹਨ। ਬਾ ਕਮਾਲ ਹੈ ਮੇਰੇ ਸਤਿਗੁਰੂ ਦੀ, ਜਿਨ੍ਹਾਂ ਨੇ ਇੱਕ ਅੱਛਰੀ ਛੰਦ ਵੀ ਲਿਖਿਆ, ਇੱਕ ਅੱਖਰ ਤੇ ਨਿਰਭਰ, ਇੱਕ ਅੱਛਰੀ ਛੰਦ। ਸੋ ਪੌੜੀ ਇੱਕ ਛੰਦ ਹੈ, ਸਲੋਕ ਵੀ ਇੱਕ ਛੰਦ ਹੈ, ਸਾਰੀ ਗੁਰਬਾਣੀ ਕਵਿਤਾ ਹੈ, ਇਸ ਕਰਕੇ ਸਾਰੀ ਗੁਰਬਾਣੀ ਛੰਦ ਹੈ, ਵੱਖ ਵੱਖ ਛੰਦਾਂ ਵਿੱਚ ਉਚਾਰਨ ਕੀਤੀ ਹੋਈ ਹੈ।
ਦੋਹਰਾ ਤਾਂ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਆਪਾਂ ਪੜ੍ਹਦੇ ਹਾਂ, ਰਹਿਰਾਸ ਵਿੱਚ ਵੀ ਪੜ੍ਹਦੇ ਹਾਂ ਅਤੇ ਜੋ ਚੌਪੀ ਸਾਹਿਬ ਦੀ ਸਮਾਪਤੀ 'ਤੇ ਪੜ੍ਹਿਆ ਜਾਂਦਾ, ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਵੀ ਇੱਕ ਛੰਦ ਹੈ, ਇਹ ਦੋ ਪੰਗਤੀਆਂ ਦੇ ਛੰਦ ਹੁੰਦਾ ਹੈ। ਛਪੈ ਛੰਦ ਜਾਪ ਸਾਹਿਬ ਦਾ ਪਹਿਲਾ ਛੰਦ, ਇਹ ਛੇ ਪੰਗਤੀਆਂ, ਛਪੈ ਦਾ ਅਰਥ ਹੀ ਛੇ ਹੈ, ਛੇ ਪੰਗਤੀਆਂ ਦਾ ਛੰਦ ਹੈ। ਸੋ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਇਹ ਛੰਦਾਬੰਦੀ ਦੇ ਨਿਯਮ ਹਨ, ਭਾਵੇਂ ਸਤਿਗੁਰਾਂ ਨੇ ਵਿਸ਼ੇਸ਼ ਤੌਰ 'ਤੇ ਇਹਨਾਂ ਦੇ ਨਾਮ ਨਹੀਂ ਲਿਖੇ ਹੋਏ ਸਾਰੀ ਜਗ੍ਹਾ 'ਤੇ, ਪਰ ਹੈ ਸਾਰੀ ਛੰਦ ਨੇ। ਜਿਵੇਂ ਜਪਜੀ ਸਾਹਿਬ ਤੁਸੀਂ ਪੜ੍ਹਦੇ ਹੋ, ਉਹਦੇ ਵਿੱਚ ਸੋਰਠਾ ਛੰਦ ਆਉਂਦਾ ਹੈ, ਉਹ ਕਿਹੜਾ, ਸਾਲਾਹੀ ਸਾਲਾਹ ਏਤੀ ਸੁਰਤ ਨ ਪਾਈ ਆ, ਨਦੀਆਂ ਅਤੇ ਵਾਹ ਪਵਹ ਸਮੁੰਦ ਨਾ ਜਾਣੀਏ। ਇਹ ਸਲਾਹ ਅਤੇ ਵਾਹ ਵਿਚਕਾਰ ਰਹਿਮੰਗ ਹੈ, ਇਹਨਾਂ ਦਾ ਟਕਰਾਅ ਵਿਚਕਾਰ ਹੁੰਦਾ ਹੈ, ਇਹ ਸੋਰਠਾ ਛੰਦ ਹੈ। ਬਹੁਤ ਕੁਝ ਐਸਾ ਅਲੱਗ ਅਲੱਗ ਥਾਵਾਂ 'ਤੇ ਹੈ ਅਤੇ ਸਲੋਕ ਅਤੇ ਪੌੜੀ ਦੀ ਕਹੀਏ ਚਾਲ ਵਿੱਚ ਸਤਿਗੁਰਾਂ ਨੇ ਇਹ ਬਾਣੀ ਦਰਜ ਕੀਤੀ ਹੈ। ਸਲੋਕ ਦੇ ਰਾਹੀਂ ਵੀ ਉਹੀ ਅੱਖਰ ਦੀ ਵਿਆਖਿਆ ਅਤੇ ਪੌੜੀ ਦੇ ਰਾਹੀਂ ਵੀ ਉਸੇ ਅੱਖਰ ਦੀ ਵਿਆਖਿਆ ਹੈ। ਅੱਜ ਦਾ ਅੱਖਰ ਹੈ ਬੱਬਾ ਅਤੇ ਗੁਰਦੇਵ ਬੱਬੇ ਅੱਖਰ ਨੂੰ ਲੈ ਕੇ ਸ਼ਬਦ ਵਰਤਦੇ ਨੇ ਬਿਨੋ, ਬਿਨੋ ਹੁੰਦੀ ਹੈ ਬੇਨਤੀ ਅਰਦਾਸ। ਕਹਿੰਦੇ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਯਾਲ ਗੋਪਾਲ। ਪਹਿਲਾਂ ਉਹਦੇ ਗੁਣ ਬਿਆਨ ਕੀਤੇ ਨੇ ਵਾਹਿਗੁਰੂ ਦੇ, ਜਿਹਦੇ ਅੱਗੇ ਬੇਨਤੀ ਕਰਨੀ ਹੈ। ਦੀਨ ਦਿਆਲ, ਦੀਨਾਂ ਦੇ ਉੱਤੇ, ਕਮਜ਼ੋਰਾਂ ਦੇ ਉੱਤੇ ਦਇਆ ਕਰਨ ਵਾਲੇ ਹੋ, ਅਤੇ ਗੋਪਾਲ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਹੋ। ਇਹ ਸ੍ਰਿਸ਼ਟੀ ਨੂੰ ਪਾਲਣ ਕਰਨ ਵਾਲੇ, ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਵਾਹਿਗੁਰੂ ਜੀ, ਬਿਨੋ ਸੁਣੋ, ਤੁਸੀਂ ਇੱਕ ਮੇਰੀ ਬੇਨਤੀ ਜ਼ਰੂਰ ਧਿਆਨ ਨਾਲ ਸੁਣੋ, ਅਰਦਾਸ ਸੁਣੋ। ਅਰਦਾਸ ਜਿਹੜੀ ਹੈ ਗੁਰਮੁਖ ਪਿਆਰਿਓ, ਕਈ ਵਾਰੀ ਅਸੀਂ ਮਹਿਸੂਸ ਕਰਦੇ ਹਾਂ ਵੀ ਸ਼ਾਇਦ ਕੇਵਲ ਸ਼ਬਦ ਬਣਤਰ ਹੈ, ਵਾਕ ਬਣਤਰ ਹੈ ਅਰਦਾਸ। ਇਹ ਠੀਕ ਹੈ, ਅਰਦਾਸ ਹੋਣੀ ਤਾਂ ਅੱਖਰਾਂ ਵਿੱਚ ਹੀ ਹੈ, ਵਾਕਾਂ ਵਿੱਚ ਹੀ ਹੈ, ਪਰ ਅਸਲੀਅਤ ਇਹ ਹੈ ਵੀ ਅਰਦਾਸ ਹਿਰਦੇ ਦੀ ਇੱਕ ਵੇਦਨਾ ਹੈ, ਪੀੜਾ ਹੈ, ਜਾਂ ਹਿਰਦੇ ਦੀ ਉਮੰਗ ਹੈ। ਜਦੋਂ ਹਿਰਦੇ ਵਿੱਚੋਂ ਉਮੰਗ ਉੱਠਦੀ ਹੈ, ਉਹ ਆਪਣੇ ਆਪ ਅਰਦਾਸ ਬਣ ਜਾਂਦੀ ਹੈ, ਅਤੇ ਫਿਰ ਭਾਵੇਂ ਅੱਖਰ ਜਿਹੋ ਜਿਹੇ ਮਰਜ਼ੀ ਰਹਿ ਜਾਣ, ਸ਼ਬਦ ਭਾਵੇਂ ਸਾਦੇ ਹੋਣ, ਬਹੁਤ ਮੇਰਾ ਵਾਹਿਗੁਰੂ ਉਹ ਅਰਦਾਸ ਪ੍ਰਸੰਨ ਚਿੱਤ ਹੋ ਕੇ ਸੁਣਦਾ। ਗੁਰਬਾਣੀ ਦੇ ਅੰਦਰ ਦੋ ਅਰਦਾਸਾਂ ਦਾ ਜ਼ਿਕਰ ਹੈ, ਮੈਂ ਆਪ ਨਾਲ ਸਾਂਝਾ ਕਰਾਂ। ਇੱਕ ਅਰਦਾਸ ਹਾਥੀ ਵੱਲੋਂ ਕੀਤੀ ਗਈ ਹੈ। ਹਰ ਸ਼ੇਤਰ ਦਾ ਅਸਥਾਨ ਹੈ ਗੰਗਾ ਦੇ ਵਿੱਚ, ਕਾਂਸ਼ੀ ਤੋਂ ਅੱਗੇ ਪੈਂਦਾ। ਇਹ ਸਥਾਨ 'ਤੇ ਇੱਕ ਹਾਥੀ ਗੰਗਾ ਨਦੀ ਦੇ ਵਿੱਚ ਨਹਾ ਰਿਹਾ ਸੀ ਅਤੇ ਨਹਾਉਂਦਾ ਹੋਇਆ ਕਿਤੇ ਪਾਣੀ ਦਾ ਜੀਵ ਤੰਦੂਆ, ਅੱਜ ਕੱਲ੍ਹ ਤਾਂ ਸਟਾਰ ਫਿਸ਼ ਵਗੈਰਾ ਤੁਸੀਂ ਵੀਡੀਓ ਵਿੱਚ ਵੇਖਦੇ ਹਾਂ, ਬੜੇ ਮਜ਼ਬੂਤ ਨੇ ਪਾਣੀ ਦੇ ਜੀਵ, ਉਹ ਕਿਤੇ ਤੰਦੂਏ ਦੇ ਪਕੜ ਵਿੱਚ ਆ ਗਿਆ ਅਤੇ ਉਹਦੀ ਵਾਹ ਨਾ ਚੱਲੇ ਪਾਣੀ ਦੇ ਵੇਗ ਵਿੱਚ, ਛੁੱਟਣਾ ਚਾਹੇ ਪਰ ਛੁੱਟੇ ਨਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਈ ਥਾਵਾਂ 'ਤੇ ਜ਼ਿਕਰ ਕਰਦੇ ਨੇ ਇਸ ਘਟਨਾ ਦਾ। ਕਹਿੰਦੇ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੁੱਟਾ। ਜਦੋਂ ਵਾਹਿਗੁਰੂ ਦੀ ਸਰਨ ਤੱਕ ਕੇ ਹਾਥੀ ਨੇ ਅਰਦਾਸ ਕੀਤੀ ਅਤੇ ਉਹ ਤੰਦੂਏ ਕੋਲੋਂ ਛੁੱਟ ਗਿਆ। ਇਹਦਾ ਭਾਵ ਕੀ ਹੈ, ਜਿਵੇਂ ਭੋਗ ਦੇ ਸਲੋਕਾਂ ਵਿੱਚ ਵੀ ਤੁਸੀਂ ਪੜ੍ਹਦੇ ਹੋ ਨਾ, ਅਰਦਾਸ ਹੈ ਉੱਥੇ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋਏ ਸਹਾਈ। ਗਜ ਦਾ ਅਰਥ ਹਾਥੀ, ਉੱਥੇ ਵੀ ਅਰਦਾਸ ਇਹ ਕੀਤੀ ਹੈ ਵੀ ਜਿਵੇਂ ਹਾਥੀ ਦੀ ਅਰਦਾਸ ਸੁਣ ਕੇ ਸਹਾਇਤਾ ਕੀਤੀ ਸੀ, ਸਾਡੀ ਵੀ ਕਰੋ ਜੀਵਾਂ ਦੀ। ਚਲੋ ਹਾਥੀ ਕੋਲ ਕੋਈ ਨਾ ਕੋਈ ਆਵਾਜ਼ ਹੈ, ਸ਼ਬਦ ਭਾਵੇਂ ਸਾਡੇ ਵਰਗੇ ਨਹੀਂ,
ਇੱਕ ਪੰਛੀ ਦੀ ਅਰਦਾਸ ਸਤਿਗੁਰੂ ਜ਼ਿਕਰ ਕਰਦੇ ਨੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਪੁਕਾਰ ਅਰਦਾਸ ਬੇਨਤੀ, ਪੁਕਾਰ ਕੀ ਹੁੰਦੀ ਹੈ? ਅਰਜੀ। ਬਬੀਹਾ ਅੰਮ੍ਰਿਤ ਵੇਲੇ ਅਰਦਾਸ ਕਰ ਰਿਹਾ, ਇੱਥੇ ਅੰਮ੍ਰਿਤ ਵੇਲੇ ਦਾ ਭਾਵ ਤੇ ਗੁਰਮੁਖਾਂ ਦਾ ਹੈ, ਪਰ ਪੰਛੀ ਵੀ ਉਹ ਅਰਦਾਸ ਕਰਦਾ। ਮੇਘ ਗਏ ਨੂੰ ਫੁਰਮਾਨ ਹੋਆ, ਉਹਦੀ ਅਰਦਾਸ ਸੁਣੀ ਤੇ ਬੱਦਲਾਂ ਨੂੰ ਹੁਕਮ ਹੋ ਗਿਆ ਮੀਂਹ ਪਾ ਦਿਓ, ਇਹਦੀ ਪਿਆਸ ਮਿਟ ਜਾਵੇ। ਮੇਘ ਗਏ ਨੂੰ ਫੁਰਮਾਨ ਹੋਆ, ਬਰਸੋ ਕਿਰਪਾ ਧਾਰ। ਤੀਜੀ ਅਰਦਾਸ ਨਾ ਕਿਸੇ ਪੰਛੀ ਦੀ, ਨਾ ਕਿਸੇ ਹੋਰ ਜਾਨਵਰ ਦੀ, ਉਸ ਅਰਦਾਸ ਦਾ ਜ਼ਿਕਰ ਪਾਤਸ਼ਾਹ ਨੇ ਗੁਰਬਾਣੀ ਵਿੱਚ ਕੀਤਾ। ਉਹ ਅਰਦਾਸ ਹੈ ਧਰਤੀ ਦੀ। ਹੁਣ ਧਰਤੀ ਕੋਲ ਸਾਡੇ ਵਰਗੇ ਸ਼ਬਦ ਚਾਹੇ ਨਾ ਹੋਣ, ਆਮ ਤੇ ਬੰਦਾ ਕਹੇਗਾ ਵੀ ਧਰਤੀ ਵੀ ਅਰਦਾਸ ਕਰ ਸਕਦੀ ਹੈ। ਸ਼ਾਇਦ ਸਾਨੂੰ ਇਉਂ ਲੱਗਦਾ ਵੀ ਜਿਹੜੇ ਅਸੀਂ ਜੀਵਤ ਜੀਵ ਹੈ ਨਾ, ਜੰਗਮ ਜੀਵ ਹੈ, ਸਾਡੇ ਕੋਲ ਸਭ ਕੁਝ ਹੈ, ਸੋਝੀ ਸਭ ਕੁਝ ਹੈ। ਨਹੀਂ, ਜੜ ਜੂਨੀਆਂ ਵੀ ਹਨ। ਸਤਿਗੁਰਾਂ ਨੇ ਪੱਥਰ ਨੂੰ ਵੀ ਜੋਨੀ ਕਿਹਾ ਹੈ, ਤੇ ਉਸ ਅਰਦਾਸ ਦਾ ਜ਼ਿਕਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਰਦੇ ਨੇ। ਕਹਿੰਦੇ ਕਲ ਮਲ ਹੋਈ ਮੇਦਨੀ, ਮੇਦਨੀ ਧਰਤੀ, ਕਲ ਮਲ ਵਿਆਕੁਲ ਪਰੇਸ਼ਾਨ, ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਅਰਦਾਸ ਕਰੀ ਧਰਤੀ ਨੇ ਜਾਂ ਕਰ ਰਹੀ ਹੈ, ਕਿਵੇਂ ਕਰ ਰਹੀ ਹੈ, ਬੋਲ ਕੇ ਭਾਵੇਂ ਨਹੀਂ ਕਰਦੀ ਹੋਣੀ ਪਰ ਲਿਵ ਲਾ ਕੇ ਕਰ ਰਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਿਵ ਦਾ ਟਿਕਣਾ, ਸੁਰਤ ਦਾ ਟਿਕਣਾ। ਅਰਦਾਸ ਕਰੇ ਲਿਵ ਲਾਏ, ਸੱਚੈ ਸੁਣਿਆ ਕੰਨ ਦੇ। ਸੱਚ ਪਰਮੇਸ਼ਰ ਵਾਹਿਗੁਰੂ ਜੀ ਨੇ ਉਹਦੀ ਅਰਦਾਸ ਨੂੰ ਬੜੇ ਧਿਆਨ ਨਾਲ ਸੁਣਿਆ, ਕੰਨ ਦੇ ਸੁਣਿਆ। ਇਹਦਾ ਭਾਵ ਹੈ ਕੰਨ ਕਰਕੇ ਸੁਣਿਆ, ਬੜੀ ਇਕਾਗਰਤਾ ਨਾਲ ਸੁਣਿਆ, ਅਣਗੌਲਿਆ ਨਹੀਂ ਕੀਤਾ, ਇਗਨੋਰ ਨਹੀਂ ਕੀਤਾ। ਧੀਰਕ ਦੇਵੈ ਸਹਿਜ ਸੁਭਾਈ, ਧੀਰਜ ਦਿੱਤਾ ਧਰਤੀ ਨੂੰ ਸੁਭਾਵਕ ਵੀ ਭਾਈ ਕੋਈ ਫਿਕਰ ਨਾ ਕਰ, ਮੈਂ ਤੇਰਾ ਦੁੱਖ ਹਰਾਂਗਾ। ਸੋ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਧਰਤੀ ਦੀ ਅਰਦਾਸ ਦਾ ਹੀ ਜ਼ਿਕਰ ਕੀਤਾ ਨਾ। ਉਸ ਅਰਦਾਸ ਨੂੰ ਜਦੋਂ ਉਹ ਪਾਪਾਂ ਦੇ ਨਾਲ ਪਰੇਸ਼ਾਨ ਹੋ ਉੱਠੀ, ਦੁਖੀ ਹੋ ਕੇ ਅਰਦਾਸ ਕੀਤੀ, ਤੇ ਭਾਈ ਸਾਹਿਬ ਕਹਿੰਦੇ ਸੁਣੀ ਪੁਕਾਰ। ਪੁਕਾਰ ਬੇਨਤੀ ਅਰਦਾਸ। ਸੁਣੀ ਪੁਕਾਰ ਦਾਤਾਰ ਪ੍ਰਭ, ਫਿਰ ਕੀ ਹੋਇਆ? ਗੁਰ ਨਾਨਕ ਜਗ ਮਾਹੇ ਪਠਾਇਆ, ਆਪਣਾ ਸਰੂਪ ਗੁਰੂ ਨਾਨਕ ਨੂੰ ਜੱਗ ਵਿੱਚ ਭੇਜ ਦਿੱਤਾ। ਅੱਜ ਦਾ ਵਿਸ਼ਾ ਕੇਵਲ ਅਰਦਾਸ ਹੈ, ਹੋਰ ਸਾਖੀਆਂ ਨਹੀਂ। ਤੇ ਅਰਦਾਸ ਦੀ ਇੱਕ ਅਵਸਥਾ ਹੈ, ਕਦੇ ਅਰਦਾਸ ਤੇ ਸ਼ਬਦਾਂ ਵੱਲ ਵੀ ਧਿਆਨ ਦਈਏ। ਅਰਦਾਸ ਦੇ ਪਹਿਲੇ ਚਾਰ ਪਹਿਰੇ ਜਿਹੜੇ ਹਨ ਨਾ, ਯਾਦ ਰੱਖਣਾ, ਇਹ ਅਰਦਾਸ ਹੀ ਨਹੀਂ ਹੈ ਅਸਲ ਵਿੱਚ। ਤੁਸੀਂ ਕਹੋਗੇ ਜੀ ਗੱਲ ਬੜੀ ਅਜੀਬ ਕਹਿ ਦਿੱਤੀ ਹੈ। ਪਹਿਲੇ ਚਾਰ ਪਹਿਰਿਆਂ ਦੇ ਅੰਦਰ ਆਪਣੇ ਗੁਰੂ ਨੂੰ ਧਿਆਉਣਾ, ਇਸ਼ਟ ਨੂੰ ਧਿਆਉਣਾ, ਆਪਣੇ ਵਡੇਰਿਆਂ ਨੂੰ, ਕੁਰਬਾਨੀਆਂ ਵਾਲਿਆਂ ਸ਼ਹੀਦਾਂ ਨੂੰ ਯਾਦ ਕਰਨਾ, ਆਪਣੇ ਗੁਰ ਅਸਥਾਨਾਂ ਨੂੰ ਯਾਦ ਕਰਨਾ, ਸੇਵਾ ਭਾਵਨਾ ਵਾਲਿਆਂ ਨੂੰ ਯਾਦ ਕਰਨਾ, ਤੇ ਕੇਵਲ ਉਹਨਾਂ ਨੂੰ ਹਿਰਦੇ ਵਿੱਚ ਚੇਤੇ ਕੀਤਾ ਚਾਰ ਪਹਿਰਿਆਂ ਵਿੱਚ, ਉਹਨਾਂ ਦਾ ਧਿਆਨ ਧਰ ਕੇ ਜਪਿਆ ਵਾਹਿਗੁਰੂ। ਪਹਿਲਾ ਪਹਿਰਾ ਦਸੇ ਪਾਤਸ਼ਾਹੀਆਂ ਦੇ ਨਾਮ ਲਏ, ਫਿਰ ਗੁਰੂ ਗ੍ਰੰਥ ਸਾਹਿਬ ਦੀ ਵਾਰੀ, ਤੇ ਫਿਰ ਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੁਣ ਇੱਥੇ ਧਿਆਨ ਧਰਿਆ ਗੁਰੂ ਸਾਹਿਬਾਨ ਦਾ, ਅਰਦਾਸ ਨਹੀਂ ਅਜੇ ਕੀਤੀ ਹੈ, ਇੱਕ ਵੀ ਅੱਖਰ ਅਰਦਾਸ ਦਾ ਇਸ ਪਹਿਰੇ ਵਿੱਚ ਨਹੀਂ ਹੋਏਗਾ। ਦੂਸਰਾ ਪਹਿਰਾ ਵੀ ਇਸੇ ਢੰਗ ਨਾਲ, ਜਦੋਂ ਪੰਜਾਂ ਪਿਆਰਿਆਂ ਤੇ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹੈ, ਤੀਸਰੇ ਪਹਿਰੇ ਵਿੱਚ ਸ਼ਹੀਦਾਂ ਨੂੰ ਯਾਦ ਕਰਦੇ ਹੈ ਵੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਧਰਮ ਦੇ ਹੇਤ, ਕੋਈ ਚਰਖੜੀਆਂ ਤੇ ਚੜ੍ਹਿਆ, ਕਿਸੇ ਨੇ ਬੰਦ ਕਟਵਾਏ ਨੇ, ਸਾਰਿਆਂ ਨੂੰ ਯਾਦ ਕੀਤਾ। ਤੇ ਯਾਦ ਕਰਕੇ ਗੁਰਮੁਖ ਪਿਆਰਿਓ, ਫਿਰ ਉੱਥੇ ਵੀ ਇਹੀ ਕਿਹਾ ਨਾ ਵੀ ਤਿੰਨਾਂ ਸਮੂਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਚੌਥੇ ਪਹਿਰੇ ਵੱਲ ਵੀ ਧਿਆਨ ਮਾਰਨਾ, ਚੌਥੇ ਪਹਿਰੇ ਵਿੱਚ ਪੰਜਾਂ ਤਖਤਾਂ ਤੋਂ, ਚਾਰ ਧਾਮਾਂ ਤੋਂ ਅੱਗੇ ਗੁਰਦੁਆਰਿਆਂ ਦਾ ਜ਼ਿਕਰ ਹੈ, ਧਿਆਨ ਧਰਨ ਦੀ ਗੱਲ ਹੈ।
ਸੋ ਇੱਥੇ ਵੀ ਧਿਆਨ ਹੀ ਧਰਿਆ, ਅਜੇ ਅਰਦਾਸ ਨਹੀਂ ਕੀਤੀ ਹੈ। ਕਿੰਨਾ ਸੁੰਦਰ ਕੰਸੈਪਟ ਹੈ, ਕਿੰਨਾ ਸੋਹਣਾ ਇਹ ਮਾਡਲ ਸਤਿਗੁਰਾਂ ਨੇ ਸਾਨੂੰ ਦਿੱਤਾ ਅਰਦਾਸ ਦਾ, ਚਾਹੇ ਬਾਅਦ ਵਿੱਚ ਪੰਥਾਂ ਗੁਰਮੁਖਾਂ ਨੇ ਤਰਤੀਬ ਬਣਾਈ ਵੀ ਸਿੱਧਾ ਮੰਗਣ ਨਾ ਲੱਗ ਜੀ, ਸਿੱਧੀ ਅਰਦਾਸ ਨਹੀਂ ਕਦੇ ਕਰਨੀ, ਪਹਿਲਾਂ ਉਹਨੂੰ ਧਿਆ, ਗੁਰੂ ਨਾਨਕ ਲਈ ਧਿਆ। ਏ ਧਿਆਨ ਧਰ ਸਾਰਿਆਂ ਦਾ, ਉਹਨਾਂ ਨੂੰ ਯਾਦ ਕਰ ਹਿਰਦੇ ਵਿੱਚ। ਮੈਂ ਤਾਂ ਇਹ ਕਹਾਂਗਾ ਵੀ ਅਰਦਾਸ ਇੱਕ ਐਸੀ ਰਚਨਾ ਹੈ ਵੀ ਜਿਹਦੇ ਰਾਹੀਂ ਅਸੀਂ ਇੱਕ ਦੋ ਮਿੰਟਾਂ ਦੇ ਵਿੱਚ ਹੀ ਆਪਣਾ ਸਾਰਾ ਇਤਿਹਾਸ ਅਤੇ ਫਲਸਫਾ ਸਮਝ ਜਾਂਦੇ ਹਾਂ ਜਾਂ ਸੁਣ ਲੈਂਦੇ ਹਾਂ। ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਅੱਜ ਤੱਕ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੂਰਾ ਇਤਿਹਾਸ ਅਰਦਾਸ ਦੇ ਅੰਦਰ ਸਮੋਇਆ ਪਿਆ ਥੋੜੇ ਸ਼ਬਦਾਂ ਵਿੱਚ। ਇੱਥੇ ਹੀ ਇੱਕ ਹੋਰ ਬੇਨਤੀ ਕਰਦਿਆਂ ਵੀ ਅਰਦਾਸ ਕਰਦਿਆਂ ਹੋਇਆਂ ਕਿਵੇਂ ਕਰਨਾ ਹੈ। ਚਲੋ ਮੇਰਾ ਅਨੁਭਵ ਹੀ ਸਹੀ, ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਦਾ ਨਾਮ ਆਵੇ ਨਾ, ਥੋੜ੍ਹਾ ਜਿਹਾ ਧਿਆਨ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਤੱਕ ਚਲੇ ਜਾਣਾ ਚਾਹੀਦਾ, ਜਿੰਨਾ ਕੁ ਜਾਂਦਾ ਉਹਨਾਂ ਕੁ ਸਹੀ। ਉਹਨਾਂ ਦੇ ਜੀਵਨ ਦੀ ਕੋਈ ਸਾਖੀ ਯਾਦ ਆ ਜਾਣੀ ਚਾਹੀਦੀ ਹੈ। ਗੁਰੂ ਅੰਗਦ ਦੇਵ ਸਾਹਿਬ ਨੂੰ ਯਾਦ ਕਰਦਿਆਂ ਖਡੂਰ ਸਾਹਿਬ ਦੀ ਧਰਤੀ ਤੇ ਇੱਕ ਵਾਰੀ ਸਾਡਾ ਮਨ ਪਹੁੰਚਣਾ ਚਾਹੀਦਾ, ਸੁਰਤ ਜਾਣੀ ਚਾਹੀਦੀ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਦਿਆਂ ਗੋਇੰਦਵਾਲ ਸਾਹਿਬ ਤੇ ਜਾ ਹੀ ਆਉਣਾ ਚਾਹੀਦਾ ਨਾ ਇੱਕ ਛਿੰਨ ਦੇ ਵਿੱਚ। ਗੁਰੂ ਰਾਮਦਾਸ ਸਾਹਿਬ ਦਾ ਧਿਆਨ ਧਰਦਿਆਂ ਸ੍ਰੀ ਹਰਿਮੰਦਰ ਸਾਹਿਬ ਪਾਵਨ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਹੋ ਜਾਣੇ ਚਾਹੀਦੇ ਨੇ। ਸੋ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਨੂੰ ਯਾਦ ਕਰਦਿਆਂ ਲਾਹੌਰ ਦੀ ਤੱਤੀ ਤਵੀ ਤੇ ਘੱਟੋ ਘੱਟ ਚੇਤੇ ਆਵੇ ਨਾ। ਇਸੇ ਤਰ੍ਹਾਂ ਸਾਰੇ ਹੀ ਗੁਰੂ ਸਾਹਿਬਾਨ ਦੇ ਜੀਵਨ ਦੀ ਥੋੜ੍ਹੀ ਬਹੁਤੀ ਝਲਕ ਅਰਦਾਸ ਵਿੱਚ ਨਾਂ ਲੈਂਦਿਆਂ ਲੈਂਦਿਆਂ ਸਾਡੇ ਹਿਰਦੇ ਵਿੱਚ ਤਾਜ਼ਾ ਹੋ ਜਾਣੀ ਚਾਹੀਦੀ ਹੈ। ਇਹ ਹੈ ਸੁਰਤ ਦਾ ਟਿਕਣਾ। ਸਾਰੇ ਹੀ ਚਾਰ ਦੇ ਚਾਰ ਪਹਿਰਿਆਂ ਵਿੱਚ ਆਈਆਂ ਘਟਨਾਵਾਂ ਦਾ ਜ਼ਿਕਰ ਸੁਰਤ ਘੁੰਮ ਜਾਣੀ ਚਾਹੀਦੀ ਹੈ। ਪੰਜ ਤਖਤਾਂ ਦਾ ਨਾਮ ਲੈਂਦਿਆਂ ਗੁਰੂ ਪਿਆਰਿਓ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਪਟਨਾ ਸਾਹਿਬ, ਅਨੰਦਪੁਰ ਸਾਹਿਬ, ਦਮਦਮਾ ਸਾਹਿਬ, ਹਜ਼ੂਰ ਸਾਹਿਬ ਤੱਕ ਸੁਰਤ ਘੁੰਮ ਜਾਣੀ ਚਾਹੀਦੀ ਹੈ। ਹੋ ਸਕਦਾ ਇਹ ਗੱਲ ਤੁਹਾਨੂੰ ਔਖੀ ਲੱਗਦੀ ਹੋਵੇ, ਪਰ ਜੇ ਸੁਰਤ ਟਿਕੇਗੀ ਫਿਰ ਇਹ ਗੱਲ ਕੋਈ ਵੱਡੀ ਵੀ ਨਹੀਂ। ਸੋ ਆਪਣੇ ਇਸ਼ਟ ਨੂੰ ਯਾਦ ਕਰਨਾ, ਇਕਾਗਰ ਹੋਣਾ, ਸੁਰਤ ਨੂੰ ਟਿਕਾਉਣਾ, ਫੇਰ ਅਰਦਾਸ ਆਰੰਭ ਹੁੰਦੀ ਹੈ ਅਸਲੀ। ਤੇ ਕੀ ਹੁੰਦਾ? ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ। ਸਿੱਖ ਭਾਵੇਂ ਆਪਣੇ ਘਰ ਵਿੱਚ ਇਕੱਲਾ ਅਰਦਾਸ ਕਰ ਰਿਹਾ, ਪਰ ਫਿਰ ਵੀ ਇਹ ਸਮੂਹਕ ਅਰਦਾਸ ਹੈ, ਸੰਗਤੀ ਅਰਦਾਸ ਹੈ, ਅਰ ਸਾਰੇ ਪੰਥ ਦੀ ਅਰਦਾਸ ਹੈ। ਪੰਥ ਵੱਲੋਂ ਅਰਦਾਸ ਹੋ ਰਹੀ ਹੈ। ਇਹ ਭਾਵਨਾ ਵੀ ਸਾਡੀ ਉਸੇ ਤਰ੍ਹਾਂ ਬਣਨੀ ਚਾਹੀਦੀ ਹੈ। ਤੇ ਸਭ ਤੋਂ ਪਹਿਲੀ ਕਿੰਨੀ ਸੁੰਦਰ ਮੰਗ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੋਈ ਵੀ ਦੁਨਿਆਵੀ ਮੰਗ ਅਰਦਾਸ ਵਿੱਚ ਇੱਥੇ ਨਹੀਂ ਕੀਤੀ ਗਈ। ਪਹਿਲੀਆਂ ਮੰਗਾਂ ਹੀ ਬੜੀਆਂ ਸੁੰਦਰ ਨੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਕਿੰਨੀ ਸੋਹਣੀ ਮੰਗ ਹੈ, ਚਿੱਤ ਵੀ ਆਵੇ ਤੇ ਸਾਰਿਆਂ ਨੂੰ ਸੁੱਖ ਵੀ ਮਿਲੇ, ਆਨੰਦ ਵੀ ਮਿਲੇ। ਸੋ ਇਹ ਪਹਿਰਾ ਤੁਸੀਂ ਵਿਚਾਰ ਲੈਣਾ। ਛੇਵੇਂ ਪਹਿਰੇ ਵਿੱਚ ਸਿੱਖੀ ਦਾਨ ਮੰਗਿਆ, ਨਾਮ ਦਾਨ ਮੰਗਿਆ, ਬਹੁਤ ਕੁਛ ਸੁੰਦਰ ਵਸਤੂਆਂ, ਸੁੰਦਰ ਦਾਤਾਂ ਮੰਗੀਆਂ ਨੇ, ਤਾਂ ਕਿਤੇ ਜਾ ਕੇ ਆਪਣੀ ਨਿੱਜੀ ਮੰਗ ਦੀ ਗੱਲ ਆਉਂਦੀ ਹੈ। ਫਿਰ ਅਰਦਾਸ ਹੁੰਦੀ ਹੈ ਵੀ ਸੱਚੇ ਪਾਤਸ਼ਾਹ ਫਲਾਣੇ ਗੁਰਮੁਖ ਪਿਆਰੇ ਦੀ ਇਹ ਮੰਗ ਹੈ, ਲੋੜ ਹੈ, ਤੰਦਰੁਸਤੀ ਬਖਸ਼ ਦਿਓ, ਦੁੱਧ ਪੁੱਤ ਦੀਆਂ ਦਾਤਾਂ ਬਖਸ਼ ਦਿਓ, ਜਾਂ ਮੇਰੀ ਜ਼ਿੰਦਗੀ ਦੇ ਦੁੱਖ ਹਰ ਦਿਓ ਇਤਿਆਦਿਕ, ਨਾਮਦਾਨ ਮੇਰੀ ਝੋਲੀ ਪਾ ਦਿਓ। ਇਹ ਮੰਗਾਂ ਬਾਅਦ ਵਿੱਚ ਆਉਂਦੀਆਂ ਨੇ। ਸੋ ਅਰਦਾਸ, ਮੈਂ ਫਿਰ ਯਾਦ ਕਰਵਾ ਦਿਆਂ, ਇੱਕ ਇਕਾਗਰਤਾ ਹੈ, ਸੁਰਤ ਦਾ ਟਿਕਾ ਹੈ। ਜੇ ਸੁਰਤ ਟਿਕ ਗਈ, ਉਹ ਅਰਦਾਸ ਫਿਰ ਟਿੱਕੀ ਹੋਈ ਸੁਰਤ ਵਿੱਚੋਂ ਜਦੋਂ ਨਿਕਲਦੀ ਹੈ ਨਾ, ਫਿਰ ਸਤਿਗੁਰੂ ਸਾਨੂੰ ਇਹ ਗੱਲ ਕਹਿੰਦੇ ਨੇ, ਕਹਿੰਦੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਉਹ ਗੁਣਾਂ ਦਾ ਖਜ਼ਾਨਾ ਹੈ, ਉਹਦੀ ਉਹਦਾ ਬਲ, ਉਹਦਾ ਜ਼ੋਰ ਵੱਡਾ ਹੈ, ਤੇ ਉਹ ਗੁਰਮੁਖਾਂ ਦੀ ਅਰਦਾਸ ਸੁਣਦਾ ਤੇ ਪੂਰੀ ਵੀ ਕਰਦਾ ਹੈ। ਸੋ ਅੱਜ ਦੇ
ਸਲੋਕ ਰਾਹੀਂ ਜਾਂ ਅੱਖਰ ਰਾਹੀਂ ਇਹ ਗੱਲ ਸਤਿਗੁਰਾਂ ਨੇ ਕਹੀ ਆ, ਆਪਾਂ ਪੜ੍ਹ ਲਈਏ ਬਿਨੋ

ਆਖਿਆ ਵੀ ਸੁੱਖ ਸੁੱਖ ਹਰ ਕੋਈ ਚਾਹੁੰਦਾ, ਅੱਜ ਤੱਕ ਕਿਸੇ ਨੇ ਦੁੱਖ ਨਹੀਂ ਮੰਗਿਆ। ਭਾਵੇਂ ਗੁਰਮੁਖ ਅਵਸਥਾ ਵਾਲੇ ਵੀ ਹੁਣ ਦੁੱਖ ਥੋੜ੍ਹਾ ਕੋਈ ਮੰਗਦਾ, ਸੁੱਖ ਤਾਂ ਸਾਰੇ ਮੰਗਦੇ ਨੇ ਨਾ। ਇਹ ਤਾਂ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਦਾ ਵੱਡਾ ਪਰ ਉਪਕਾਰ ਹੈ, ਜਿਨ੍ਹਾਂ ਨੇ ਦੁੱਖ ਵੀ ਮੰਗ ਲਏ, ਜਿਨ੍ਹਾਂ ਨੇ ਕਹਿ ਦਿੱਤਾ ਪੰਥ ਵਸੇ ਮੈਂ ਉੱਜੜਾਂ ਮਨ ਚਾਓ ਕਨੇਰਾ, ਜਿਨ੍ਹਾਂ ਨੇ ਕੰਡਿਆਂ ਤੇ ਸੌਣਾ ਪ੍ਰਵਾਨ ਕਰ ਲਿਆ, ਇਸ ਕਰਕੇ ਵੀ ਮੇਰੀ ਕੌਮ ਨੂੰ ਕੰਡੇ ਨਾ ਚੁਗਣ, ਮੈਂ ਕੰਡਿਆਂ ਤੇ ਸੌਂ ਲਵਾਂ। ਸੋ ਆਮ ਤੌਰ ਤੇ ਵਿਅਕਤੀ ਦੀ ਗੱਲ ਕਰੀਏ, ਭਾਵੇਂ ਬੰਦਗੀ ਵਾਲੀਆਂ ਰੂਹਾਂ ਵੀ ਹੋਣ, ਦੁੱਖ ਫਿਰ ਵੀ ਨਹੀਂ ਕੋਈ ਮੰਗਿਆ ਕਰਦਾ ਵੀ ਮੈਨੂੰ ਦੁੱਖ ਦੇ ਦਿਓ। ਸੁੱਖ ਮੰਗਦਾ ਸੰਸਾਰ। ਸੁੱਖਾਂ ਦੇ ਦੋ ਰੂਪ ਨੇ, ਇੱਕ ਸੁੱਖ ਹੈ ਸਰੀਰਕ ਸੁੱਖ, ਜਿੰਨਾ ਚਿਰ ਅੰਤਰੋਂ ਅੰਦਰ ਗਿਆਨ ਨਹੀਂ ਪ੍ਰਗਟ ਹੋਇਆ ਉਹਨਾਂ ਚਿਰ ਤੇ ਸਰੀਰ ਦੇ ਸੁੱਖ ਹੀ ਅਸੀਂ ਮੰਗਦੇ ਹਾਂ ਤੇ ਮੰਗਦੇ ਵੀ ਰਹਾਂਗੇ, ਕਿਉਂਕਿ ਸਾਡੀ ਸੋਝੀ ਦਾ ਪੱਧਰ ਹੀ ਇੰਨਾ ਕਹਿ ਜੇ। ਅਜੇ ਸਾਨੂੰ ਮਾਇਆ ਹੀ ਚਾਹੀਦੀ ਹੈ, ਅਜੇ ਸਾਨੂੰ ਪਦਾਰਥ ਹੀ ਚਾਹੀਦੇ ਨੇ, ਸਾਧਨ ਹੀ ਚਾਹੀਦੇ ਨੇ। ਪਰ ਜਿਸ ਦਿਨ ਅੰਦਰੋਂ ਜਾਗ ਆ ਗਈ, ਸੁਰਤ ਜਾਗ ਪਈ, ਫਿਰ ਸਰੀਰ ਜਿਸ ਤਰ੍ਹਾਂ ਮਰਜ਼ੀ ਹੈ ਕੋਈ ਗੱਲ ਨਹੀਂ, ਫਿਰ ਮੰਗਦਾ ਗੁਰੂ ਕਾ ਪਿਆਰਾ ਵੀ ਮੈਨੂੰ ਆਤਮਾ ਨੂੰ ਹਿਰਦੇ ਨੂੰ ਸੁੱਖ ਬਖਸ਼ੀ, ਅੰਦਰੋਂ ਟਿਕਿਆ ਰਵਾਂ, ਬਾਹਰਲਾ ਪੱਖ ਗੁਰਮੁਖ ਪਿਆਰਿਓ। ਭਾਈ ਮਨੀ ਸਿੰਘ ਦਾ ਜੇ ਦੇਖਿਆ ਜਾਵੇ, ਬੰਦ ਬੰਦ ਕੱਟਿਆ ਜਾਣਾ ਸਰੀਰ ਦਾ ਤੇ ਬਹੁਤ ਵੱਡਾ ਦੁੱਖ ਹੈ, ਇਸ ਤੋਂ ਭਿਆਨਕ ਦੁੱਖ ਹੋਰ ਕੀ ਹੋ ਸਕਦਾ। ਸਰੀਰ ਦਾ ਦੁੱਖ ਹੈ, ਪਰ ਦੁੱਖ ਦੇ ਵਿੱਚ ਹੁੰਦਿਆਂ ਭਾਈ ਮਨੀ ਸਿੰਘ ਅੰਦਰੋਂ ਦੁਖੀ ਨਹੀਂ ਹੋਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਗਰ ਅੰਦਰੋਂ ਦੁਖੀ ਹੁੰਦੇ ਨਾ, ਹੋ ਸਕਦਾ ਕੋਈ ਬੁਰਾ ਸ਼ਬਦ ਜਲਾਦ ਨੂੰ ਬੋਲ ਦਿੰਦੇ, ਜਾਂ ਕਹਿ ਲਓ ਜ਼ਕਰੀਆ ਖਾਨ ਨੂੰ ਬੋਲ ਦਿੰਦੇ, ਹੋ ਸਕਦਾ ਭਾਈ ਤਾਰੂ ਸਿੰਘ ਬੁਰਾ ਬੋਲ ਦਿੰਦੇ, ਹੋ ਸਕਦਾ ਬਾਬਾ ਦੀਪ ਸਿੰਘ ਬੁਰਾ ਬੋਲ ਦਿੰਦੇ, ਪਰ ਅਸਲ ਵਿੱਚ ਸਰੀਰ ਦਾ ਦੁੱਖ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ। ਦੁੱਖ ਅਗਿਆਨਤਾ ਵਿੱਚ ਹੁੰਦਾ, ਜਿੰਨਾ ਚਿਰ ਅਗਿਆਨ ਵਿੱਚ ਵੀ ਆਪਣੇ ਆਪ ਨੂੰ ਸਰੀਰ ਮੰਨ ਕੇ ਜਿਉਂ ਰਿਹਾ ਉਹਨਾਂ ਚਿਰ ਦੁੱਖ ਲੱਗਣਾ ਹੀ ਲੱਗਣਾ ਹੈ। ਜਦੋਂ ਗਿਆਨ ਪ੍ਰਕਾਸ਼ ਹੋ ਗਿਆ, ਸਮਝ ਆ ਗਈ ਵੀ ਮੈਂ ਸਰੀਰ ਹੀ ਨਹੀਂ ਹਾਂ, ਮੈਂ ਵਾਹਿਗੁਰੂ ਦੀ ਅੰਸ਼ ਹਾਂ, ਮੈਂ ਰੂਹ ਹਾਂ, ਮੈਂ ਆਤਮਾ ਹਾਂ, ਤੇ ਸਰੀਰ ਨਾਲ ਕੀ ਫਰਕ ਪੈਂਦਾ, ਇਹ ਤੇ ਠੀਕਰਾ ਕੱਲ ਨਹੀਂ ਤੇ ਅੱਜ ਫੁੱਟ ਗਿਆ। ਸੋ ਇਸ ਅਵਸਥਾ ਵਿੱਚ ਜਾ ਕੇ ਫਿਰ ਸਰੀਰ ਦੇ ਦੁੱਖ ਪ੍ਰਭਾਵਿਤ ਨਹੀਂ ਕਰਦੇ, ਤੇ ਆਤਮਕ ਸੁੱਖ ਗੁਰਮੁਖ ਪਿਆਰੇ ਲੋੜਦੇ ਨੇ। ਸਤਿਗੁਰਾਂ ਨੇ ਕੌਮਨ ਗੱਲ ਕੀਤੀ ਹੈ, ਸੁੱਖ ਸੁੱਖ ਮੰਗਦਾ ਹੈ, ਆ ਜਾ ਤੈਨੂੰ ਦੱਸੀਏ ਕਿੱਥੇ ਮਿਲਣਗੇ। ਸੰਪੈ ਸੰਪਤੀ ਪਦਾਰਥ ਇਹ ਮੰਗਦਾ, ਆ ਜਾ ਇਹ ਵੀ ਦੱਸ ਦਿੰਦੇ ਹਾਂ ਕਿੱਥੇ ਮਿਲਦੇ ਨੇ। ਤੇ ਬਹੁ ਭੋਗ ਰਸ ਭੋਗਣ ਵਾਲੇ ਪਦਾਰਥ ਮੰਗਦਾ, ਇਹਨਾਂ ਦਾ ਖਜ਼ਾਨਾ ਵੀ ਤੈਨੂੰ ਅੱਜ ਸਮਝਾ ਦਿੰਦੇ ਹਾਂ, ਚੁੱਕ ਲੈ ਜਾ ਕੇ ਉੱਥੋਂ। ਉਹ ਕਿਹੜਾ? ਨਾਨਕ ਸਾਧ ਰਵਾਲ। ਜਿਹੜੀ ਸਾਧ ਰਵਾਲ ਹੈ, ਰਵਾਲ ਹੁੰਦੀ ਹੈ ਧੂੜੀ, ਕਹਿੰਦੇ ਸਾਧੂ ਦੀ ਧੂੜੀ ਹੈ ਜਿਹੜੀ ਨਾ, ਸਾਧ ਦੇ ਵਿੱਚ ਸੰਗਤ ਵਿੱਚ ਜਾ ਕੇ ਜਿਹੜੀ ਮਿਲਣ ਵਾਲੀ ਧੂੜੀ ਹੈ ਨਾ, ਇਹੀ ਖਜ਼ਾਨਾ ਹੈ ਸਾਰੇ ਪਦਾਰਥਾਂ ਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੂੰ ਇਸ ਖਜ਼ਾਨੇ ਤੱਕ ਪਹੁੰਚ ਜਾਵੇਂ, ਇਹ ਸਭ ਕੁਝ ਤੈਨੂੰ ਮਿਲੇਗਾ। ਦੁਨਿਆਵੀ ਪੱਖ ਪਦਾਰਥ ਵੀ ਮਿਲ ਜਾਣਗੇ, ਆਤਮਕ ਸੁੱਖ ਵੀ ਮਿਲ ਜਾਵੇਗਾ। ਪੌੜੀ ਬੱਬਾ ਬ੍ਰਹਮ ਜਾਨਤ ਤੇ ਬ੍ਰਹਮਾ। ਕੁਛ ਉਹ ਹਸਤੀਆਂ ਜਿਹੜੀਆਂ ਸਮਾਜ ਵਿੱਚ ਵਿਸ਼ੇਸ਼ ਮੰਨੀਆਂ ਜਾਂਦੀਆਂ ਸੀ, ਅੱਜ ਵੀ ਮੰਨਣ ਵਾਲੇ ਮੰਨੀ ਜਾਂਦੇ ਨੇ, ਉਹਨਾਂ ਦਾ ਜ਼ਿਕਰ ਸਤਿਗੁਰਾਂ ਨੇ ਕੀਤਾ। ਇੱਕ ਤੇ ਬ੍ਰਾਹਮਣ ਬੜਾ ਵਿਸ਼ੇਸ਼ ਹੈ ਭਾਰਤੀ ਸਮਾਜ ਵਿੱਚ, ਅੱਜ ਵੀ ਅੱਜ ਤੇ ਕਹੀਏ ਵੀ RSS ਪ੍ਰਚਾਰ ਹੀ ਇਹ ਕਰ ਰਹੀ ਹੈ, ਉਹੀ ਅੱਜ ਤੋਂ ਸਦੀਆਂ ਪੁਰਾਣਾ ਖਰੜਾ ਚੁੱਕਿਆ ਵੀ ਮਨੂ ਸਮ੍ਰਿਤੀ ਲਾਗੂ ਕਰ ਦਿਓ। ਬ੍ਰਾਹਮਣ ਵਿਸ਼ੇਸ਼ ਹੀ ਰਹੇ, ਤੇ ਗੁਰੂ ਸਾਹਿਬ ਵੇਲੇ ਵੀ ਐਸਾ ਹੀ ਸੀ ਨਾ, ਬ੍ਰਾਹਮਣ ਹੀ ਪ੍ਰਧਾਨ ਸੀ ਹਿੰਦੂ ਸਮਾਜ ਦੇ ਵਿੱਚ, ਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੱਬੇ ਅੱਖਰ ਰਾਹੀਂ ਸਮਝਾਉਂਦੇ ਨੇ, ਕਹਿੰਦੇ ਅਸੀਂ ਬ੍ਰਾਹਮਣ ਨਹੀਂ ਕਿਸੇ ਨੂੰ ਮੰਨਦੇ, ਹਾਂ ਮੰਨਦੇ ਹਾਂ ਜਿਹੜੇ ਅਸਲ ਵਿੱਚ ਬ੍ਰਾਹਮਣ ਨੇ। ਜਿਵੇਂ ਭਗਤ ਕਬੀਰ ਜੀ ਨੇ ਤੇ ਇੰਨਾ ਸਪਸ਼ਟ ਕਹਿ ਦਿੱਤਾ, ਕਹਿੰਦੇ ਜਨਮ ਕਰਕੇ ਕੋਈ ਬ੍ਰਾਹਮਣ ਹੁੰਦਾ ਹੀ ਨਹੀਂ ਹੈ, ਤੇ ਨਾ ਹੀ ਜਨਮ ਕਰਕੇ ਕੋਈ ਸ਼ੂਦਰ ਹੈ, ਕਰਮਾਂ ਕਰਕੇ ਬ੍ਰਾਹਮਣ।

ब्राह्मण भी हो सकता है ते कर्मा करके शूद्र भी हो सकता है। कर्म नीच ने ब्राह्मण दा पुत भी शूद्र ही है, कर्म पवित्र ने शूद्र दा पुत भी ब्राह्मण ही है। चैलेंज कीता बहुत बड़ा, और कहिए भी बड़ा तर्क दे नाल ए गल कही, कहिंदे जाओ तू ब्राह्मण ब्राह्मणी जाया तो आन वाट काहे नहीं आया। कहिंदे जे तू कहना मैं ब्राह्मणी दा पुत होण करके ब्राह्मण है ना, फिर तेनू मां दे पेट तो जन्म नहीं सी लैणा चाहीदा, सीधा आकाश तो छाल मार के आउंदा, भाव वखरे तरीके आउंदा, फिर असी मनदे भी तू वख है। फिर अगली गल आ गई, तुम कत ब्राह्मण हम कत सूद, तू किधर दा ब्राह्मण हो गया ते मैनू सूदर कहना। कहिंदे नाल अगे आखिया, हम कत लोहू तुम कत दूध। तर्क नाल समझा भी मेरे विच तां चलो शरीर विच खून बगदा है, तेरे विच दुध कित्थों बगदा है, तेरे विच भी ते खून ही है ना। नस्त्र ला के चेक करदे आ भी जे तेरे शरीर विचों दुध निकल आवे ना, फिर तेनू ब्राह्मण मन लवांगे। किन्ना सुंदर तर्क है। अज दे युग दी गल करिए, गुरमुख प्यारियो, ब्लड ग्रुप जो मेडिकल साइंस ने साढ़े सामने रखे ने, ए पॉजिटिव नैगेटिव, बी पॉजिटिव नैगेटिव आदिक, ते ओ ग्रुप जड़ा बहुत घट पाया जाता, रेयर पाया जाता है। हुण इह ग्रुप किसी एक जात का नहीं, यह तो नहीं है भी ब्राह्मण दे पुत दा ग्रुप अलग है ते सूदर दा अलग है, बल्कि कई बार ऐसा वापरदा है भी मान लो एक ब्राह्मण दा पुत एक्सीडेंट हो गया ते हॉस्पिटल चला गया, अर्जेंट खून दी पैगी लोड, ब्लड बैंक दे विच्चों यूनिट मंगाया गया उदे ग्रुप दा, ग्रुप ते वेख्या पर कोई जात थोड़ा वेखी भी ये यूनिट दान किसने कीता होया, धर्म नहीं वेख्या भी ये मुसलमान दा खून है, लोड पई ते मुसलमान दा खून भी हिंदू नूं दे दिता गया। अज दे युग विच भी कोई जात पात नूं उभारे भी असीं विशेष हाँ नहीं, गुरमुखो हुण ते सिद्ध हो गईआं इह गल्लां, हुण ते साडे जीन दस रहे ने, पिछोकड़ दस रहा है, DNA दस रहा है भी जिहड़े लोक ने ना, हुण सामने आई है गल पिछे जे भी अफरीकन मां दे पेट तो संसार शुरू होया, भाव इस खिते विचों चलिया संसार, ईरान की सभ्यता दे विच ज्यादा डिवेलपमेंट हुई, फिर खिंडिया इर्द गिर्द नूं इतिहादक, यह बड़िया लंबिया गल्लां, मैं इस पासे ना जावां। सो गल ब्राह्मण की कीती है, सतगुरु कहिंदे ब्राह्मण कोई नहीं है, हाँ एक ब्राह्मण है जिहनूं असीं ब्राह्मण वाकई बनते हैं। कबीर जी ने भी यह गल कही है, कहो कबीर जो ब्रह्म विचार है, कहिंदे जिहड़ा ब्रह्म जानी के वाहगुरु की विचार करदा ना, उहदी महिमा गाउंदा, बंदगी करदा है, सो ब्राह्मण कहियत है हमारा। कहिंदे साडे तां जिहड़ा सर्कल है भगती दा, बंदगी वाले लोकां दा, साडे विच तां उहनूं ब्राह्मण मनदे ने जिहड़ा ब्रह्म नूं मनदा होवे, उहनूं जरूर ब्राह्मण कहीदा है, जात करके जन्म करके कोई ब्राह्मण नहीं। पंजवें पातशाह भी यही गल कह रहे ने, कहिंदे बब्बा ब्रह्म जानत, जिहड़ा ब्रह्म परमेश्वर वाहिगुरू नूं जाणदा है, उहदे नाल लगाओ है, अटैचमेंट है, ते ब्रह्मा ओ ब्राह्मण जरूर है, उहनूं ब्राह्मण मनना चाहीदा है। बब्बे राही ये उपदेश दिता। फिर बब्बे की गल अगे चलती है, तीन कैटागरियां लईयां ने मनुख दियां। हुण अगली कहिंदे बैसनो ते गुरमुख सुच धर्मा। वैष्णो लोग मिलते ने, जे सौखा समझना हो ना, इंडिया के वैष्णो ढाबे बहुत खुले हुए ने, उन्होंने नाम वैष्णो क्यों पिया, वो वैष्णो इस करके उन्होंने नाम है भी इतने अंडा मीट नहीं बनता, ये पखरी पछाण रखी हुई है। सो भारत में एक वैष्णो मत चलता है, हूँ भी थोड़े बहुत अन्याई वे मिल जाते हैं कित ना कि। सो उन्होंने खाना पीना का ढंग ही कुछ वक्रा, इस ढंग का कह लीए उन्होंने वैष्णो कहा जाता है, वैष्णो एक धार्मिक जमात है ये कह लईए सौख्या। तो सतगुरु अज कहिंदे ने भी की होया, खाण पीण विच तब्दीलियां कर लिया थोड़िया बहुतियां, इस तरह वैष्णो नहीं बनिया जाता।
ਅਸੀਂ ਵੈਸ਼ਨੋ ਕਿਹਨੂੰ ਮੰਨਦੇ ਹਾਂ? ਸੁਖਮਨੀ ਸਾਹਿਬ ਦੇ ਅੰਦਰ ਵੀ ਤੁਸੀਂ ਪੜ੍ਹਦੇ ਹੋ ਇਹ ਤੁਕਾਂ, ਪਾਤਸ਼ਾਹ ਕਹਿੰਦੇ ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ, ਉਹ ਵੈਸ਼ਨੋ ਹੈ ਜਿਹਦੇ ਉੱਤੇ ਵਾਹਿਗੁਰੂ ਪ੍ਰਸੰਨ ਹੋ ਜਾਵੇ, ਉਹਨੂੰ ਤੇ ਮੰਨਣਾ ਚਾਹੀਦਾ ਹੈ। ਇੱਥੇ ਆਖਿਆ ਕਹਿੰਦੇ ਗੁਰਮੁਖ ਸੁੱਚ ਧਰਮ, ਗੁਰਮੁਖ ਬਿਰਤੀ ਜਾਂ ਗੁਰੂ ਦੇ ਮੁੱਖ ਤੋਂ ਉਪਦੇਸ਼ ਲੈ ਕੇ ਜਿਹੜੇ ਧਰਮ ਨੂੰ ਕਮਾ ਰਹੇ ਨੇ ਉਹ ਵੈਸ਼ਨੋ ਨੇ ਸਾਡੀ ਦੁਨੀਆਂ ਵਿੱਚ, ਸਾਡੀਆਂ ਨਜ਼ਰਾਂ ਵਿੱਚ। ਇਹ ਦੂਸਰੀ ਜਮਾਤ ਦੀ ਗੱਲ ਕਰਤੀ ਬੱਬੇ ਤੋਂ ਹੀ, ਅਜੇ ਵੀ ਗੱਲ ਬੱਬੇ ਦੀ ਚੱਲਦੀ ਹੈ। ਹੁਣ ਤੀਜਾ ਕੈਟਾਗਰੀ ਲਈ ਹੈ ਬੀਰਾ, ਬੀਰਾ ਹੁੰਦਾ ਬੀਰ ਜਾਣੀ ਕਿ ਬਹਾਦਰ ਸੂਰਮਾ। ਕਹਿੰਦੇ ਸੂਰਮੇ ਸੰਸਾਰ ਵਿੱਚ ਸ਼ਸਤਰ ਵਿੱਦਿਆ ਨੂੰ ਅਭਿਆਸ ਕਰਕੇ ਤੇ ਬਹੁਤ ਹੋ ਸਕਦੇ ਨੇ, ਸਮਾਂ ਨਹੀਂ ਮੈਂ ਇਹਨੂੰ ਬਹੁਤਾ ਲੰਮਾ ਖੋਲਾਂਗਾ। ਸੋ ਬੀਰਾ ਆਪਨ ਬੁਰਾ ਮਿਟਾਵੇ, ਆਪਣੇ ਆਪ ਦੇ ਵਿੱਚੋਂ ਜਿਹੜਾ ਬੁਰੇ ਪੱਖ ਮਿਟਾ ਦੇਵੇ ਕਾਮ ਕ੍ਰੋਧ ਲੋਭ ਅਹੰਕਾਰ ਨੂੰ, ਅੰਦਰੋਂ ਮੇਟ ਦੇਵੇ ਸ਼ਬਦ ਸਪਰਸ਼ ਰੂਪ ਰਸ ਗੰਧ ਨੂੰ, ਦਵੈਸ਼ ਨੂੰ, ਈਰਖਾ ਨੂੰ, ਵਕੀਲੀ ਨੂੰ, ਆਸਾ ਨੂੰ, ਤ੍ਰਿਸ਼ਨਾ ਨੂੰ, ਇਹ ਜਿੰਨੇ ਵੀ ਔਗਣ ਨੇ ਨਾ, ਇਹ ਬੁਰਾ ਪੱਖ ਮਿਟਾ ਦੇਵੇ, ਅਸੀਂ ਉਹਨੂੰ ਸੂਰਮਾ ਮੰਨਾਂਗੇ। ਵਾਕਈ ਸੱਚ ਹੈ, ਵਾਰ ਤੇ ਸੂਰਮਾ ਬਣ ਸਕਦਾ। ਅੱਜ ਦੇ ਸਮੇਂ ਤੇ ਵੈਪਨ ਬੜੇ ਆਸਾਨ ਨੇ, ਬਸ ਗੋਲੀਓ ਚਲਾਉਣੀ ਹੈ ਨਾ ਆਪਣੇ ਆਪ ਨੂੰ ਸੇਫ ਕਰਕੇ, ਸਰੀਰਕ ਬਲ ਦੀ ਲੋੜ ਹੀ ਨਹੀਂ ਹੈਗੀ, ਗੋਲੀ ਚਲਾਉਣੀ ਸਿੱਖ ਲਓ ਬਸ ਸੂਰਮਾ ਬਣਿਆ ਫਿਰਦਾ ਨਹੀਂ। ਸਤਿਗੁਰੂ ਕਹਿੰਦੇ ਅੰਦਰੋਂ ਮਾਰ ਪਹਿਲਾਂ ਆਪਣੇ ਆਪ ਨੂੰ, ਫਿਰ ਮੰਨਾਂਗੇ ਤੂੰ ਸੂਰਮਾ ਹੈ। ਬੀਰਾ ਆਪਨ ਬੁਰਾ ਮਿਟਾਵੈ, ਤਾਹੂ ਬੁਰਾ ਨਿਕਟ ਨਹੀਂ ਆਵੈ। ਜਿਹਨੇ ਅੰਦਰੋਂ ਆਪਣਾ ਆਪ ਬੁਰੇ ਪੱਖ ਮਿਟਾ ਲਏ ਨਾ, ਉਹਦੇ ਫਿਰ ਬੁਰਿਆਈਆਂ ਨੇੜੇ ਆਪੇ ਨਹੀਂ ਆਉਂਦੀਆਂ। ਕਿਉਂ ਨਹੀਂ ਆਉਂਦੀਆਂ? ਖੁਰਾਕ ਹੀ ਨਹੀਂ ਰਹੀ ਉੱਥੇ ਬੁਰਿਆਈ ਦੀ, ਨਿੰਦਿਆ ਸੁਣਨ ਦਾ ਸ਼ੌਕ ਹੀ ਨਹੀਂ ਰਿਹਾ, ਫਿਰ ਕੌਣ ਆ ਕੇ ਚੁਗਲੀ ਕਰੇਗਾ? ਜਦ ਸੁਣਨੀ ਉਹਨੀ ਧਿਆਨ ਹੀ ਨਹੀਂ ਦੇਣਾ ਉਹਦੀ ਗੱਲ ਵੱਲ। ਭਾਵ ਬੁਰੇ ਪੱਖ ਆਪਣੇ ਆਪ ਦੂਰ ਚਲੇ ਜਾਂਦੇ ਨੇ, ਮਿਟ ਜਾਂਦੇ ਨੇ, ਨਿਕਟ ਨਹੀਂ ਆਵੈ। ਬਾਧਿਓ ਆਪਨ ਹੋ ਹੋ ਬੰਦਾ, ਹੁਣ ਨੈਗੇਟਿਵ ਪੱਖ ਲਿਆ, ਦੂਸਰਾ ਪੱਖ ਲਿਆ। ਕਹਿੰਦੇ ਅਸਲ ਵਿੱਚ ਇਹ ਜਿਹੜੀਆਂ ਸਾਰੀਆਂ ਔਗਣਾਂ ਵਾਲੀਆਂ ਗੱਲਾਂ ਨੇ ਜਾਂ ਔਗਣ ਨੇ ਨਾ, ਇਹ ਕਿਸੇ ਦਾ ਕਸੂਰ ਨਹੀਂ। ਇਹ ਮਨੁੱਖ ਨੇ ਆਪਣੇ ਆਪ ਨੂੰ ਆਪ ਹੀ ਬੰਧਨਾਂ ਵਿੱਚ ਪਾ ਰੱਖਿਆ ਹੈ। ਔਗਣਾਂ ਨੇ ਇਹਨੂੰ ਇਸ ਤਰ੍ਹਾਂ ਜਕੜਿਆ ਹੋਇਆ, ਸਹੇੜੇ ਤੇ ਔਗਣ ਆਪ ਹੀ ਹੋਏ ਨੇ ਨਾ, ਫਿਰ ਆਪੇ ਉਹਨਾਂ ਵਿੱਚ ਘਿਰਿਆ ਪਿਆ, ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ। ਤੇ ਨਾਲ ਹੀ ਕਹਿੰਦੇ ਨੇ ਦੋਸ਼ ਦੇਤ ਅੱਗ ਹੈ ਕੋ ਅੰਧਾ, ਅਗਿਆਨ ਵਿੱਚ ਅੰਨਾ ਇਹ ਜੀਵ ਉਲਟਾ ਦੂਜਿਆਂ ਨੂੰ ਦੋਸ਼ ਦੇ ਜਾਂਦਾ, ਗਲਤੀਆਂ ਦੂਜਿਆਂ ਵਿੱਚ ਕੱਢੀ ਜਾਂਦਾ ਵੀ ਉਹਨੇ ਬੁਰਾ ਕੀਤਾ, ਮੈਂ ਤੇ ਕੁਛ ਵੀ ਨਹੀਂ ਕੀਤਾ, ਹਾਲਾਂਕਿ ਆਪਣਾ ਔਗਣ ਦਿਸਦਾ ਹੀ ਨਹੀਂ। ਕਈ ਬੰਦਿਆਂ ਦਾ ਗਾਲ ਤਕੀਆ ਕਲਾਮ ਬਣਿਆ ਪਿਆ ਹੁੰਦਾ, ਬੜਾ ਦੁੱਖ ਲੱਗਦਾ ਜਦੋਂ ਇਹੋ ਜਿਹਾ ਬੰਦਾ ਗਾਲ ਕੱਢ ਕੇ ਗੱਲ ਕਰਦਾ ਹੈ। ਇੱਥੇ ਜੋੜਾ ਘਰ ਵਿੱਚ ਵੀ ਸੁਣੇ ਨੇ ਕਈ, ਗਾਲ ਕੱਢ ਕੇ ਗੱਲ ਕਰਨੀ ਹੈ, ਜੇ ਪੁੱਛੀਏ ਗਾਲ ਕੱਢੀਏ, ਮੈਂ ਤਾਂ ਜੀ ਕੱਢੀ ਉਹ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਬੁਰਾ ਬੋਲ ਦਿੱਤਾ, ਇਸ ਤਰ੍ਹਾਂ ਦਾ ਤਕੀਆ ਕਲਾਮ ਬਣਾ ਲਿਆ। ਉਹ ਹੁਣ ਕੋਈ ਗਾਲ ਕੱਢ ਦੇ ਪਏ ਸਾਹਮਣੇ, ਸੁਣਨ ਵਾਲਾ ਨਾ ਬਰਦਾਸ਼ਤ ਕਰੇ, ਲੜਾਈ ਤੇ ਹੋਏਗੀ ਨਾ, ਡਾਂਗ ਤੇ ਖੜਕੇਗੀ ਨਾ, ਫਿਰ ਬਾਅਦ ਵਿੱਚ ਕਹੇ ਜੀ ਇਹਨੇ ਗਲਤ ਕੀਤਾ, ਧੱਕਾ ਕੀਤਾ ਮੇਰੇ ਨਾਲ, ਇਹ ਨਹੀਂ ਦੇਖਣਾ ਵੀ ਮੈਂ ਵੀ ਗਾਲ ਕੱਢਦੀ ਸੀ। ਭਾਵ ਆਪਣਾ ਔਗਣ ਨਹੀਂ ਵੇਖਣਾ ਤੇ ਦੂਜੇ ਨੂੰ ਦੋਸ਼ ਦੇ ਜਾਣਾ, ਦੋਸ਼ ਦੇਤ ਅੱਗ ਹੈ ਕੋ ਅੰਧਾ, ਬਾਤ ਚੀਤ ਸਭ ਰਹੀ ਸਿਆਣਪ। ਗੁਰੂ ਦੀ ਸ਼ਰਨ ਵਿੱਚ ਆਈਏ ਫਿਰ ਗੱਲਾਂ ਦਾ ਦੌਰ ਖਤਮ, ਚਤਰਾਈਆਂ ਖਤਮ, ਫਿਰ ਕੀ ਹੁੰਦਾ? ਜਿਸ ਹੈ ਜਨਾਬ ਹੋ ਸੋ ਜਾਣੈ ਨਾਨਕ, ਮੇਰੇ ਵਾਹਿਗੁਰੂ ਜੀ ਜਿਸ ਨੂੰ ਤੁਸੀਂ ਇਹ ਗੱਲ ਸਮਝਾ ਦੇਵੋ ਵੀ ਜੀਵਨ ਕਿਵੇਂ ਸਵਾਰੀ ਦਾ, ਬੰਦਗੀ ਕਿਵੇਂ ਕਰੀਦੀ ਹੈ, ਔਗੁਣਾਂ ਨੂੰ ਕਿਵੇਂ ਬਾਹਰ ਕੱਢੀਦਾ ਹੈ, ਬ੍ਰਹਮ ਪਰਮਾਤਮਾ ਨੂੰ ਕਿਵੇਂ ਮਿਲੀਦਾ, ਬਸ ਉਹਨਾਂ ਵਿਰਲਿਆਂ ਨੂੰ ਸਮਝ ਆ ਜਾਂਦੀ ਹੈ, ਬਾਕੀ ਹਨੇਰੇ ਵਿੱਚ ਰਹਿ ਜਾਂਦਾ ਸੰਸਾਰ। ਵਡਭਾਗੇ ਹੋ ਗੁਰਮੁਖੋ, ਗੁਰੂ ਦੀ ਗੱਲ ਸੁਣਨ ਦਾ ਮੌਕਾ ਮਿਲਦਾ ਹੈ। ਸੰਸਾਰ ਵੱਲ ਨਜ਼ਰ ਮਾਰ ਕੇ ਵੇਖੀਏ ਤੇ ਸਹੀ, ਕਿਹਦੇ ਕੋਲ ਕਿੰਨਾ ਕੁ ਸਮਾਂ, ਕਿੰਨੇ ਕਿੰਨੇ ਜਿਹੜੇ ਸਤਸੰਗਤ ਵਿੱਚ ਆਉਂਦੇ ਨੇ। ਮੈਂ ਕਹਿੰਦਾ ਜੇ ਸਿੱਖ ਕੌਮ ਦੀ ਪਰਸੈਂਟੇਜ ਕੱਢ ਲਈਏ ਨਾ, ਜੇ 5 ਕਰੋੜ ਵੀ ਸਿੱਖ ਸੰਸਾਰ ਵਿੱਚ ਹੋਵੇ,
ਜਿਹੜੀ ਰੋਜ਼ਾਨਾ ਦੀ ਸੰਗਤ ਕਰਨ ਵਾਲਾ ਸ਼ਾਇਦ 100,000 ਵੀ ਨਾ ਹੋਵੇ। ਸੋ ਇੰਨੇ ਰੇਅਰ ਪ੍ਰਾਣੀ ਨੇ ਜਿਨ੍ਹਾਂ ਨੂੰ ਸਤਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ, ਰੋਜ਼ਾਨਾ ਸਤਸੰਗਤ ਕਰਦੇ ਨੇ। ਸੋ ਸਤਿਗੁਰੂ ਕਿਰਪਾ ਕਰਨ, ਅਰਦਾਸਾਂ ਇਹੀ ਕਰਦੇ ਰਹੀਏ, ਸੱਚੇ ਪਾਤਸ਼ਾਹ ਜੀਵਨ ਸਵਾਰ ਦਿਓ, ਨਾਮਦਾਨ ਝੋਲੀ ਵਿੱਚ ਪਾ ਦਿਓ, ਇਹ ਮੰਗਾਂ ਜ਼ਰੂਰ ਕਰਿਆ ਕਰੋ। ਬਾਕੀ ਤਾਂ ਕਰਦੇ ਹੀ ਹਾਂ, ਦੱਸਣ ਦੀ ਲੋੜ ਏ ਨਹੀਂ। ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ, ਸਮੱਤ ਬਖਸ਼ਿਸ਼ ਕਰਨ, ਰਸਨਾ 'ਤੇ ਬਸਣ। ਰੋਮ ਰੋਮ ਸ਼ੁਕਰ ਕਰੀਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ। ਆਪ ਸੰਗਤਾਂ ਦਾ ਦੇਹ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਹਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਪ੍ਰਿਆ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਸ਼ਬਦ ਦੀ ਵਿਚਾਰ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ
ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੇ ਚਰਨਾਂ ਚ ਅਰਦਾਸ ਹੈ ਮਹਾਰਾਜ ਸਤਿੰਦਰ ਸਿੰਘ ਤਥਾ ਸਮੁੱਚੇ ਹੀ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਹੈ ਮਹਾਰਾਜ ਅਤੇ ਆਪ ਜੀ ਦੇ ਦਰ ਤੇ ਦੇਗਾਂ ਦੀ ਸੇਵਾ ਕਰਵਾ ਰਹੇ ਹਨ। ਗੁਰਮੇਜ ਸਿੰਘ ਚੀਮਾ, ਗੁਰਮੇਲ ਸਿੰਘ ਚੀਮਾ ਤਥਾ ਸਮੁੱਚੇ ਹੀ ਪਰਿਵਾਰ ਵੱਲੋਂ ਮਹਾਰਾਜ ਆਪ ਜੀ ਦੇ ਦਰ ਤੇ ਦੇਗਾਂ ਦੀ ਸੇਵਾ ਕਰਵਾਈ ਜਾ ਰਹੀ ਹੈ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ, ਦੇਹ ਅਰੋਗਤਾ, ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਜਿਨ੍ਹਾਂ ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਵਾ ਰਹੇ ਹਨ, ਮਹਾਰਾਜ ਕਿਰਪਾ ਕਰਨੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸੇਵਕਾਂ ਦੀਆਂ ਝੋਲੀਆਂ ਭਰ ਕੇ ਨਿਵਾਜਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚਾਹੈ।

0: ਸੋ ਇਹਨੇ ਕਿਹਾ ਜੀ ਆਪ ਸੰਗਤ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਬੁਲਾਓ ਜੀ ਫਤਿਹ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਾਮਣੀ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲਿਆਂ ਨੂੰ ਕਿ ਉਹ ਆਪ ਜੀਆਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਿਉਂ ਬੁਲਾਬ ਹੋ ਤਿਉਂ ਨਾਨਕ ਦਾਸ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਜੀ ਜੈਸੇ ਬ੍ਰਿਥਾ ਬੰਤ ਜੰਤ ਔਖਦ ਹਿਤਾਏ ਹਿਰਦੈ ਬ੍ਰਿਥਾ ਬਲ ਬੇਮੁਖ ਹੋਏ ਸਹਿਜ ਨਿਵਾਸ ਹੈ ਜੈਸੇ ਆਨ ਧਾਤ ਮੈਂ ਤਨਕ ਹੀ ਕਲੰਕ ਡਾਰੇ ਅਨਕ ਬਰਨ ਮੇਟ ਕਨਕ ਪਰਗਾਸ ਹੈ ਜੈਸੇ ਬ੍ਰਿਥਾ ਬੰਤ ਜੰਤ ਔਖਦ ਹਿਤਾਈ ਹਿਰਦੈ ਬ੍ਰਿਥਾ ਬਲ ਬਿਮੁਖ ਹੋਏ ਸਹਿਜ ਨਿਵਾਸ ਹੈ ਜੈਸੇ ਆਨ ਧਾਤ ਮੈਂ ਤਨਕ ਹੀ ਕਲੰਕ ਡਾਰੇ ਅਨਕ ਬਰਨ ਮੇਟ ਕਨਕ ਪਰਗਾਸ ਹੈ ਜੈਸੇ ਕੋਟ ਭਾਰ ਕਰ ਕਾਸ਼ਟ ਇਕੱਤਰਤਾ ਮੈਂ ਰੰਚਕ ਹੀ ਆਂਚ ਦੇਤ ਭਸਮ ਉਦਾਸ ਹੈ ਤੈਸੇ ਗੁਰ ਉਪਦੇਸ਼ ਔਰ ਅੰਤਰ ਪਰਵੇਸ਼ ਭਏ ਜਨਮ ਮਰਨ ਦੁਖ ਦੋਖਨ ਵਿਨਾਸ ਹੈ ਜੈਸੇ ਕੋਟ ਭਾਰ ਕਰ ਕਾਸ਼ਟ ਇਕੱਤਰਤਾ ਮੈਂ ਰੰਚਕ ਹੀ ਆਂਚ ਦੇਤ ਭਸਮ ਉਦਾਸ ਹੈ ਤੈਸੇ ਗੁਰ ਉਪਦੇਸ਼ ਔਰ ਅੰਤਰ ਪਰਵੇਸ਼ ਭਏ ਜਨਮ ਮਰਨ ਦੁਖ ਦੁਖਨ ਵਿਨਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਸ਼ਤਰ ਚਵਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਬਾਲੀਏ ਕੁਲ ਆਲਮ ਸ਼ਾਹੀ ਸ਼ਹਿਨਸ਼ਾਹ ਭਗਤ ਵਛਲ ਕਰੁਣਾ ਨਿਧਾਨ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਗੋਦ ਅੰਦਰ ਰੋਜ਼ੇਮਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਸਫਲ ਕਰਦਿਆਂ ਹੋਇਆਂ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰਕੇ ਚਰਨਾਂ ਤੇ ਨਤਮਸਤਕ ਹੋਏ ਹੋ ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ ਆਓ ਇਕਾਗਰਚਿਤ ਹੋਈਏ ਤੁਰਕੀ ਬਾਣੀ ਦੇ ਕੀਰਤਨ ਜਿੱਥੇ ਸਰਵਣ ਕੀਤੇ ਨੇ ਸਮਾਂ ਹੋਇਆ ਕਥਾ ਵਿਚਾਰ ਕਵਿਤ ਸਵਈਏ ਭਾਈ ਗੁਰਦਾਸ ਜੀ ਅੱਜ 364ਵੇਂ ਕਵਿਤ ਦੀ ਵਿਚਾਰ ਆਪਾਂ ਕਰਨ ਜਾ ਰਹੇ ਹਾਂ ਆਓ ਇਕਾਗਰਤਾ ਸਾਵਧਾਨਤਾ ਦੇ ਸਹਿਤ ਸੁਰਤ ਨੂੰ ਟਿਕਾਉਣ ਦੀ ਕੋਸ਼ਿਸ਼ ਕਰੀਏ ਫੁਰਨਿਆਂ ਖਿਆਲਾਂ ਤੇ ਕਾਬੂ ਪਾਈਏ ਧਿਆਨ ਨੂੰ ਬਾਹਰ ਜਾਣ ਤੋਂ ਰੋਕੀਏ ਇਸ ਕਵਿਤ ਦੇ ਰਾਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਗੱਲ ਸਾਨੂੰ ਸਮਝਾਉਂਦੇ ਨੇ ਕਹਿੰਦੇ ਕਈ ਵਾਰੀ ਪੀੜਾ ਬਹੁਤ ਵੱਡੀ ਹੁੰਦੀ ਹੈ ਪਰ ਉਹਦਾ ਇਲਾਜ ਬਹੁਤ ਛੋਟਾ ਹੁੰਦਾ ਹੈ ਕਈ ਵਾਰੀ ਸਮੱਸਿਆ ਬਹੁਤ ਵੱਡੀ ਹੁੰਦੀ ਹੈ ਉਹਦਾ ਸਮਾਧਾਨ ਉਹਦਾ ਉਪਾਅ ਬੜਾ ਛੋਟਾ ਹੁੰਦਾ ਸੌਖਿਆ ਹੋ ਜਾਂਦਾ ਹੈ ਪਰ ਇਹਦੇ ਵਾਸਤੇ
ਕਿਸੇ ਮਹਾਰਤ ਰੱਖਣ ਵਾਲੇ ਇਨਸਾਨ ਦੀ ਲੋੜ ਹੁੰਦੀ ਹੈ। ਰੋਗ ਨੂੰ ਮੇਟਣ ਵਾਸਤੇ ਕਿਸੇ ਵੈਦ ਦੀ ਲੋੜ ਹੈ, ਕਿਸੇ ਜੁਗਤੀ ਔਸ਼ਧੀ ਦੀ ਲੋੜ ਹੈ। ਜ਼ਰੂਰੀ ਨਹੀਂ ਵੱਡਾ ਰੋਗ ਹੋਵੇ, ਉਹਦਾ ਇਲਾਜ ਵੀ ਵੱਡਾ ਹੋਵੇ। ਸਧਾਰਨ ਦਵਾਈ ਦੇ ਨਾਲ ਵੀ ਕਈ ਵਾਰੀ ਵੱਡੇ ਰੋਗਾਂ ਦਾ ਇਲਾਜ ਹੋ ਜਾਂਦਾ ਹੈ। ਇੱਕ ਮੇਰੇ ਸੰਪਰਕ ਵਿੱਚ ਮਰੀਜ਼ ਸੀ, ਬਹੁਤ ਮਹਿੰਗੇ ਇਲਾਜ ਦੇ ਬਾਵਜੂਦ ਵੀ ਉਹ ਠੀਕ ਨਹੀਂ ਸੀ ਹੋ ਰਿਹਾ। ਸਮੱਸਿਆ ਸੀ ਦਿਮਾਗ ਦੀ, ਬ੍ਰੇਨ ਦੀ। ਚੰਡੀਗੜ੍ਹ PGI ਸਮੇਤ ਅਨੇਕਾਂ ਹਸਪਤਾਲਾਂ ਦੇ ਵਿੱਚ ਟ੍ਰੀਟਮੈਂਟ ਲਿਆ, ਪਰ ਕੋਈ ਫਰਕ ਨਹੀਂ ਸੀ ਪੈ ਰਿਹਾ। ਪਰ ਜਦੋਂ ਇਲਾਜ ਹੋਇਆ, ਇੱਕ ਬਹੁਤ ਹੀ ਸਧਾਰਨ ਵੈਦ ਕਿਸੇ ਪਿੰਡ ਵਿੱਚ ਰਹਿਣ ਵਾਲਾ, ਅਤੇ ਉਸ ਵੈਦ ਦੀ ਦੱਸ ਪਾਈ ਅਤੇ ਉਹਦੇ ਕੋਲ ਲੈ ਕੇ ਗਏ। ਮਾਛੀਵਾੜੇ ਇਲਾਕੇ ਦੀ ਗੱਲ ਹੈ ਇਹ। ਅਤੇ ਉੱਥੇ ਉਸ ਵੈਦ ਨੇ ਬੜੀ ਥੋੜ੍ਹੀ ਜਿਹੀ ਦਵਾਈ ਦਿੱਤੀ, ਮਾਮੂਲੀ ਦਵਾਈ। ਦਵਾਈ ਸੀ ਸੋਨਾ ਭਸਮ, ਬਾਜ਼ਾਰ ਵਿੱਚੋਂ ਖਰੀਦਿਆ। ਅਤੇ ਉਹਨੂੰ ਖਾਣ ਦਾ ਤਰੀਕਾ ਉਹਨੇ ਦੱਸਿਆ, ਕਹਿੰਦਾ ਵੀ ਮਾਚਿਸ ਦੀ ਤੀਲ ਲੈ ਕੇ ਨਾ, ਕਿੰਨਾ ਕੁ ਹੁੰਦਾ ਉਹ ਡੱਕਾ ਆਪਾਂ ਜਾਣਦੇ ਹਾਂ, ਉਹਦਾ ਜਿਹੜਾ ਪਿਛਲਾ ਪਾਸਾ ਹੈ ਉਹ ਇਸ ਸ਼ੀਸ਼ੀ ਦੇ ਵਿੱਚੋਂ ਜਿਹੜਾ ਥੋੜ੍ਹਾ ਜਿਹਾ ਇਹ ਭਸਮ ਹੈ ਉਸ ਤੀਲੀ ਦੇ ਨਾਲ ਚੁੱਕਣਾ, ਬਸ ਜਿੰਨਾ ਕੁ ਚੁੱਕ ਲਵੇ ਪਿਛਲੇ ਪਾਸਿਓਂ ਇੰਨਾ ਹੀ, ਅਤੇ ਉਹਨੂੰ ਖਾਣਾ ਹੈ ਬਸ। ਇਹ ਤੋਂ ਜ਼ਿਆਦਾ ਦਵਾਈ ਨਹੀਂ ਲੈਣੀ, ਅਤੇ ਲੈਣੀ ਵੀ 3 ਦਿਨ ਦਾ ਗੈਪ ਪਾ ਕੇ ਹੈ। 3 ਦਿਨ ਫਿਰ ਨਹੀਂ ਖਾਣੀ, ਫਿਰ ਖਾਣੀ। ਉਹ ਥੋੜ੍ਹਾ ਜਿਹਾ ਭਸਮ ਸੀ, ਤਕਰੀਬਨ 4 ਖੁਰਾਕਾਂ ਵਿੱਚ ਉਹਨੇ ਖਤਮ ਹੋ ਜਾਣਾ ਸੀ, ਜ਼ਿਆਦਾ ਨਹੀਂ ਸੀ। ਪਰ ਜਿਸ ਵੇਲੇ ਪਹਿਲੀ ਖੁਰਾਕ ਦਿੱਤੀ, ਇੰਨਾ ਕੁ ਉਹਦਾ ਰਿਜ਼ਲਟ ਬਣਿਆ, ਜਿਹਦਾ ਮਰੀਜ਼ ਦਾ ਦਿਮਾਗ ਚੱਲਦਾ ਨਹੀਂ ਸੀ, ਹਰ ਸਮੇਂ ਪਰੇਸ਼ਾਨੀ ਵਿੱਚ ਸੀ, ਅਤੇ ਇੱਕ ਖੁਰਾਕ ਦੀ ਐਨਰਜੀ ਦੇ ਨਾਲ ਉਹ ਨੋਰਮਲ ਹੋ ਗਿਆ, ਦੂਜੇ ਦਿਨ ਰਿਜ਼ਲਟ ਬਣ ਗਿਆ। ਅਤੇ ਕੇਵਲ 2 ਖੁਰਾਕਾਂ ਹੋਰ ਖਾਧੀਆਂ, ਜਾਣੀ ਕਿ ਟੋਟਲ 3 ਅਤੇ 4 ਖਾਣ ਦੀ ਲੋੜ ਨਹੀਂ ਪਈ। ਅੱਜ ਭਾਈ ਸਾਹਿਬ ਨੇ ਕੁਛ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਹੈ। ਮੈਂ ਫਿਰ ਕਹਿ ਦਿਆਂ ਵੀ ਕਈ ਵਾਰੀ ਰੋਗ ਬਹੁਤ ਵੱਡਾ ਹੁੰਦਾ, ਉਹਦਾ ਇਲਾਜ ਬੜਾ ਮਾਮੂਲੀ ਹੁੰਦਾ, ਪਰ ਸਵਾਲ ਇਹ ਹੈ ਵੀ ਇਲਾਜ ਕਰਨ ਵਾਲਾ ਕੋਈ ਹੋਵੇ ਤਾਂ। ਅਤੇ ਅੱਜ ਜ਼ਿਕਰ ਵੈਦ ਦਾ ਵੀ ਕੀਤਾ, ਮੈਂ ਇੱਥੇ ਵੀ ਇਹ ਬੇਨਤੀ ਕਰਦੇ ਹਾਂ। ਭਾਈ ਸਾਹਿਬ ਨੇ ਇੱਕ ਪੌੜੀ ਦੇ ਵਿੱਚ 12 ਦੇ ਵਿੱਚੋਂ, ਇਸ ਗ੍ਰੰਥ ਨਹੀਂ ਉਹ ਵੱਖਰਾ ਗ੍ਰੰਥ ਹੈ, 12 ਭਾਈ ਗੁਰਦਾਸ ਜੀ, ਉਹਦੇ ਵਿੱਚ ਇੱਕ ਵੈਦ ਦਾ ਜ਼ਿਕਰ ਕੀਤਾ ਹੈ, ਵੈਦ ਪੂਰਾ ਅਤੇ ਅਧੂਰਾ। ਉਹ ਦੋਵੇਂ ਗੱਲਾਂ ਇਕੱਠੀਆਂ ਕਹਿ ਦਿੱਤੀਆਂ। ਕਹਿੰਦੇ ਕਿਸੇ ਥਾਂ 'ਤੇ ਕੋਈ ਵੈਦ ਰਹਿੰਦਾ ਸੀ, ਬੜਾ ਸਿਆਣਾ ਸੀ, ਕਾਬਲ ਵੈਦ ਸੀ। ਅਤੇ ਉਹ ਹੋਇਆ ਕੀ ਵੀ ਕੋਈ ਨੌਜਵਾਨ ਆਇਆ, ਲੜਕਾ ਆਇਆ, ਕਹਿੰਦਾ ਜੀ ਮੈਂ ਵੈਦਗੀ ਸਿੱਖਣੀ ਚਾਹੁੰਦਾ। ਉਹਨਾਂ ਸਮਿਆਂ ਵਿੱਚ ਕੋਈ ਯੂਨੀਵਰਸਿਟੀ ਥੋੜ੍ਹੋ ਸੀ ਵੀ ਟ੍ਰੇਨਿੰਗਾਂ ਇੱਦਾਂ ਹੁੰਦੀਆਂ ਸੀ, ਉਸਤਾਦਾਂ ਦੇ ਰਾਹੀਂ ਹੀ ਗਿਆਨ ਅੱਗੇ ਤੁਰਦਾ ਸੀ। ਕਹਿੰਦਾ ਜੀ ਮੈਂ ਵੈਦਗੀ ਸਿੱਖਣੀ ਚਾਹੁੰਦਾ। ਉਹ ਵੈਦ ਉਸ ਲੜਕੇ ਨੂੰ ਕਹਿੰਦਾ ਆ ਜਾ ਭਾਈ, ਕੋਈ ਗੱਲ ਨਹੀਂ, ਆ ਜਿੱਥੇ 2-4 ਲੜਕੇ ਪਹਿਲਾਂ ਦਵਾਈਆਂ ਰਗੜਦੇ ਨੇ, ਤਿਆਰ ਕਰਦੇ ਨੇ, ਤੂੰ ਵੀ ਇਹਨਾਂ ਦੇ ਵਿੱਚ ਹੀ ਆ ਜਾ। ਅਤੇ ਅਜੇ ਉਹ ਬਿਲਕੁਲ ਅਣਜਾਣ ਸੀ, ਕੋਰਾ ਸੀ ਲੜਕਾ। ਉਹ ਅਗਲੇ ਦਿਨ ਆ ਗਿਆ ਵੈਦ ਕੋਲ, ਅਤੇ ਥੋੜ੍ਹਾ ਜਿਹਾ ਦਿਨ ਦਾ ਚੜਾਅ ਹੋਇਆ, ਅਤੇ ਜਦੋਂ ਚੜਾਅ ਹੋਇਆ ਇੱਕ ਕਿਸਾਨ, ਇੱਕ ਜ਼ਿਮੀਂਦਾਰ ਹਫਿਆ ਹੋਇਆ ਆਇਆ, ਕਾਹਲੀ ਦੇ ਨਾਲ ਤੇਜ਼ ਤੁਰਦਿਆਂ ਹਫ ਗਿਆ, ਸਾਹ ਚੜੇ ਉਹਦਾ, ਅਤੇ ਉਹ
ਆ ਕੇ ਕਹਿਣ ਲੱਗਿਆ, ਕਹਿੰਦਾ ਵੈਦ ਜੀ ਜਲਦੀ ਕਰੋ, ਮੇਰੇ ਨਾਲ ਚੱਲੋ, ਮੇਰੀ ਉਠਣੀ ਨੂੰ ਪਤਾ ਨਹੀਂ ਕੀ ਹੋ ਗਿਆ, ਉਹਦਾ ਗਲਾ ਫੁੱਲ ਗਿਆ ਤੇ ਉਹਦਾ ਸਾਹ ਰੁਕ ਰਿਹਾ। ਵੈਦ ਉੱਠਿਆ, ਆਪਣਾ ਨਵਾਂ ਚੇਲਾ ਨਾਲ ਲਿਆ, ਨਵਾਂ ਇਸ ਕਰਕੇ ਲਿਆ ਵੀ ਅਜੇ ਇਹਨੂੰ ਹੋਰ ਕੰਮ ਤੇ ਕੋਈ ਨਹੀਂ ਆਉਂਦਾ, ਘੱਟੋ ਘੱਟ ਮੇਰਾ ਝੋਲਾ ਤੇ ਚੁੱਕੇਗਾ ਨਾ। ਉਹ ਨਵੇਂ ਚੇਲੇ ਨੂੰ ਨਾਲ ਲੈ ਕੇ ਜ਼ਿਮੀਂਦਾਰ ਦੇ ਖੇਤ ਤੱਕ ਗਿਆ, ਜਾ ਕੇ ਕੀ ਵੇਖਦਾ ਵੀ ਜਿਹੜੀ ਉਹਦੀ ਉੱਠਣੀ ਹੈ ਨਾ ਕਿਸਾਨ ਦੀ, ਉਹ ਡਿੱਗੀ ਪਈ ਹੈ, ਥੋੜ੍ਹਾ ਜਿਹਾ ਗਲਾ ਫੁੱਲਿਆ ਹੋਇਆ, ਸਾਹ ਬੜਾ ਮੁਸ਼ਕਲ ਨਾਲ ਲੈ ਰਹੀ ਹੈ। ਉਹਨੇ ਸਮਾਧਾਨ ਪਹਿਲਾਂ ਤਾਂ ਕਾਰਨ ਲੱਭਿਆ ਵੀ ਕਾਰਨ ਕੀ ਹੈ, ਕਾਰਨ ਉਹਨੂੰ ਦੇਰ ਨਾਲ ਲੱਗੀ, ਵੈਦ ਸਿਆਣਾ ਸੀ, ਸਮਝ ਆ ਗਈ। ਉੱਥੇ ਜਿਹੜੇ ਖੇਤ ਵਿੱਚ ਉੱਠਣੀ ਡਿੱਗੀ ਹੋਈ ਸੀ ਨਾ, ਉੱਥੇ ਖਰਬੂਜਿਆਂ ਦੀਆਂ ਵੇਲਾਂ ਲਾਈਆਂ ਹੋਈਆਂ ਸੀ ਕਿਸਾਨ ਦੀਆਂ, ਤੇ ਊਂਟ ਨੂੰ ਬੇਲ ਬੜੀ ਪਿਆਰੀ ਲੱਗਦੀ ਹੈ, ਬੜੇ ਸਵਾਦ ਨਾਲ ਖਾਂਦਾ ਹੈ, ਤੇ ਉਹ ਬੇਲਾਂ ਖਾ ਗਈ। ਕਿਤੇ ਬੇਲ ਦੇ ਨਾਲ ਇੱਕ ਛੋਟੇ ਦਰਮਿਆਨੇ ਆਕਾਰ ਦਾ ਖਰਬੂਜਾ ਲੱਗਿਆ ਸੀ, ਤੇ ਉਹ ਬੇਲ ਦੇ ਨਾਲ ਉਹਦੇ ਗਲੇ ਤੱਕ ਚਲਾ ਗਿਆ, ਤੇ ਗਲੇ ਵਿੱਚ ਜਾ ਕੇ ਫਸ ਗਿਆ, ਨਾ ਅੱਗੇ ਲੰਘੇ ਨਾ ਬਾਹਰ ਆਵੇ, ਤੜਫੇ, ਉਂਠਣੀ ਡਿੱਗ ਗਈ। ਵੈਦ ਸਮਝ ਗਿਆ ਉਹਦੀ ਸਮੱਸਿਆ ਨੂੰ, ਡਾਇਗਨੋਜ਼ ਕਰ ਲਿਆ ਉਹਨੇ ਵੀ ਸਮੱਸਿਆ ਆਏ, ਤਕਲੀਫ ਆਏ। ਹੁਣ ਨਾ ਤੇ ਉਠਣੀ ਨੂੰ ਉੱਥੇ ਦਵਾਈ ਦੀ ਲੋੜ ਸੀ, ਵੀ ਨਾ ਉਹ ਦਵਾਈ ਖਾ ਸਕਦੀ ਸੀ, ਅੰਦਰ ਲੰਘਾਈ ਜਾ ਸਕਦੀ ਸੀ, ਕਿਉਂਕਿ ਗਲ ਵਿੱਚ ਤੇ ਖਰਬੂਜਾ ਫਸਿਆ ਹੋਇਆ। ਤੇ ਉਹਨੇ ਕੀ ਕੀਤਾ, ਨੇੜਿਓਂ ਪੱਥਰ ਚੁੱਕਿਆ, ਜ਼ੋਰ ਦੇ ਨਾਲ ਜਿਸ ਥਾਂ ਤੋਂ ਗਲਾ ਫੁੱਲਿਆ ਸੀ ਭਾਵ ਖਰਬੂਜਾ ਸੀ ਨਾ, ਉੱਥੇ ਜ਼ੋਰ ਨਾਲ ਪੱਥਰ ਮਾਰਿਆ, ਤੇ ਉਹ ਅੰਦਰ ਹੀ ਖਰਬੂਜਾ ਟੁੱਟ ਗਿਆ। ਜਦੋਂ ਫੁੱਟ ਗਿਆ ਖਰਬੂਜਾ, ਉਂਠਣੀ ਨੇ ਅੰਦਰ ਨਿਕਲ ਲਿਆ, ਬੜਾ ਸੌਖਿਆ ਉਹਦਾ ਸਾਹ ਆਉਣ ਲੱਗ ਪਿਆ, ਤੁਰੰਤ ਉੱਠ ਕੇ ਖੜੀ ਹੋ ਗਈ, ਕਰ ਦਿੱਤਾ ਇਲਾਜ ਵੈਦ ਨੇ, ਵੈਦ ਸਿਆਣਾ ਸੀ। ਪਰ ਜਿਹੜਾ ਅੱਜ ਨਵਾਂ ਲੜਕਾ ਨੌਤਨ ਚੇਲਾ ਸੀ ਨਾ, ਨਵਾਂ ਚੇਲਾ, ਉਹ ਵੇਖ ਰਿਹਾ ਸੀ ਵੈਦ ਕੀ ਕਰ ਰਿਹਾ, ਕਿ ਮੈਂ ਵੈਦਗੀ ਸਿੱਖਣੀ ਹੈ ਨਾ, ਉਹਦੇ ਵੱਲ ਵੇਖਣਾ ਹੀ ਸੀ ਧਿਆਨ ਨਾਲ ਉਹਨੇ। ਤੇ ਉਹਨੇ ਨੋਟ ਕਰ ਲਿਆ ਵੀ ਗਲਾ ਫੁੱਲਿਆ ਹੋਇਆ ਤੇ ਪੱਥਰ ਮਾਰ ਕੇ ਇਲਾਜ ਕੀਤਾ ਹੈ। ਤੇ ਸ਼ਾਮ ਤੱਕ ਵੈਦ ਦੇ ਨਾਲ ਰਿਹਾ, ਘਰ ਦੁਕਾਨ ਤੇ ਰਿਹਾ ਕਹਿ ਲਓ, ਛੁੱਟੀ ਤੋਂ ਬਾਅਦ ਘਰ ਆ ਗਿਆ। ਬੜਾ ਚਾਏ ਬਈ ਇੱਕ ਦਿਨ ਦੇ ਵਿੱਚ ਹੀ ਇੱਕ ਰੋਗ ਦਾ ਇਲਾਜ ਮੈਂ ਸਿੱਖ ਲਿਆ, ਤੇ ਹੁਣ ਘਰਦਿਆਂ ਨੂੰ ਦੱਸਦਾ, ਆਂਢੀਆਂ ਗੁਆਂਢੀਆਂ ਨੂੰ ਦੱਸਦਾ ਵੀ ਮੈਂ ਵੈਦਗੀ ਸਿੱਖਣ ਲੱਗ ਪਿਆ। ਉਹ ਕਿਤੇ ਗੁਆਂਢ ਦੇ ਵਿੱਚ ਨਾ ਕਿਸੇ ਮਾਈ ਦੇ ਗਿੱਲੜ ਰੋਗ ਸੀ, ਗਲਾ ਫੁੱਲਿਆ ਹੋਇਆ ਸੀ, ਕਹਿੰਦਾ ਤਾਈ ਆ ਤੇਰੇ ਰੋਗ ਦਾ ਇਲਾਜ ਮੈਂ ਪਹਿਲੇ ਦਿਨੇ ਸਿੱਖ ਆਇਆ, ਇਹ ਤੇ ਬੜਾ ਕੰਮੇ ਕੁਛ ਨਹੀਂ, ਬਹੁਤ ਪਲ ਛਿੰਦੇ ਵਿੱਚ ਮੈਂ ਇਹਦਾ ਇਲਾਜ ਕਰ ਸਕਦਾ। ਉਹ ਵਿਚਾਰੀ ਤਕਲੀਫ ਵਿੱਚ ਸੀ, ਬੜੇ ਇਲਾਜ ਕਰਵਾਏ ਸੀ, ਉਦੋਂ ਲਾ ਇਲਾਜ ਸੀ ਬਿਮਾਰੀ ਹੈ। ਕਹਿੰਦੀ ਅੱਛਾ ਪੁੱਤ, ਜੇ ਤੂੰ ਸਿੱਖ ਲਿਆ ਇਲਾਜ ਫਿਰ ਮੇਰਾ ਇਲਾਜ ਕਰ ਦੇ। ਕਹਿੰਦਾ ਆਹ ਲੈ, ਹੁਣੇ ਲੈ। ਬਾਹਰ ਨਿਕਲਿਆ, ਪੱਥਰ ਲੱਭਿਆ ਉਸੇ ਆਕਾਰ ਦਾ ਜਿੰਨਾ ਕੁ ਵੈਦ ਨੇ ਚੁੱਕਿਆ ਸੀ, ਤੇ ਲਿਆ ਕੇ ਮਾਈ ਦੇ, ਕਹਿੰਦਾ ਲੰਮੀ ਪੈ ਮੜੀ ਜੀ, ਲੰਮੀ ਪਾ ਕੇ ਮਾਈ ਨੂੰ ਜ਼ੋਰ ਨਾਲ ਪੱਥਰ ਮਾਰਿਆ। ਪੱਥਰ ਕਾਹਦਾ ਵੱਜਿਆ, ਮਾਈ ਪਾਰ ਬੁਲਾ ਦੀ, ਭੇਜ ਦਿੱਤੀ ਅਗਲੀ ਦੁਨੀਆ ਦੇ ਵਿੱਚ। ਪੈ ਗਿਆ ਰੌਲਾ, ਪਿੱਟਣੇ ਪੈ ਗਏ, ਸਿਆਪੇ ਪੈ ਗਏ ਵੀ ਮਾਈ ਮਰ ਗਈ, ਮਾਈ ਮਰ ਗਈ। ਇਕੱਠੇ ਹੋ ਗਏ ਲੋਕ ਤੇ ਪਰਿਵਾਰ ਵਾਲੇ ਤਾਂ ਹੋਣੀ ਸੀ, ਪੁੱਛਣ ਲੱਗੇ ਵੀ ਗੱਲ ਕੀ ਹੋਈ ਹੈ। ਉਹ ਕਹਿੰਦੇ ਹੋਰ ਤੇ ਕੁਛ ਨਹੀਂ ਹੋਇਆ, ਵੀ ਆਹ ਜਿਹੜਾ ਗੁਆਂਢੀਆਂ ਦਾ ਲੜਕਾ ਨਾ, ਇਹਨੇ ਪੱਥਰ ਮਾਰ ਕੇ ਮਾਰਤੀ ਸਾਡੀ ਮਾਈ। ਹੁਣ ਉਹ ਵੀ ਸੱਚੇ ਸੀ ਆਪਣੀ ਥਾਂ ਤੇ ਕਹਿ ਲਈਏ ਵੀ ਸਰਕਾਰ ਆ ਗਈ, ਪੁਲਿਸ ਤੇ ਭਾਵੇਂ ਉਸ ਵੇਲੇ ਸ਼ਬਦ ਨਹੀਂ ਸੀ, ਪਰ ਆਪਾਂ ਕਹਿ ਸਕਦੇ ਹਾਂ ਵੀ ਸਿਪਾਹੀ ਆ ਗਏ, ਪੁਲਿਸ ਆ ਗਈ, ਆ ਕੇ ਫੜ ਲਿਆ ਕਤਲ ਦੇ ਕੇਸ ਵਿੱਚ, ਤੇ ਲਿਜਾ ਕੇ ਉਹਨਾਂ ਨੇ ਆਪਣੀ ਚੌਂਕੀ ਦੇ ਵਿੱਚ, ਥਾਣੇ ਦੇ ਵਿੱਚ ਨਾ ਉਹਨੂੰ ਕੁੱਟਿਆ ਵੀ ਤੂੰ ਕਿਉਂ ਕਤਲ ਕੀਤਾ। ਹੁਣ ਅਕਸਰ ਨੂੰ ਉਹਨਾਂ ਨੇ ਆਪਣੀ ਕਈ ਉਹ ਵੀ ਇਨਵੈਸਟੀਗੇਸ਼ਨ ਤੇ ਪੂਰੀ ਕਰਨੀ ਹੋ ਸੀ ਨਾ, ਜਦੋਂ ਤਾੜ ਤਾੜ ਪਈਆਂ ਉਹ ਰੋਵੇ ਨਾਲੇ ਦੱਸੇ, ਕਹਿੰਦਾ ਮੈਂ ਨਹੀਂ ਮਾਈ ਮਾਰੀ,
ਨਾ ਮਾਈ ਨੂੰ ਮਾਰਨ ਦੀ ਮੇਰੀ ਕੋਈ ਇੱਛਾ ਸੀ, ਮੈਂ ਤੇ ਮਾਈ ਦਾ ਇਲਾਜ ਕਰ ਰਿਹਾ ਸੀ। ਮੈਂ ਤੇ ਇਹਦਾ ਜਿਹੜਾ ਫੁੱਲਿਆ ਹੋਇਆ ਗਲਾ ਹੈ ਨਾ, ਇਹਦਾ ਇਲਾਜ ਕਰਨ ਲੱਗਿਆ ਸੀ। ਮੈਂ ਅੱਜ ਹੀ ਸਿੱਖ ਕੇ ਆਇਆ ਸੀ, ਸਾਰੀ ਗੱਲ ਦੱਸੀ ਵੀ ਕਿਸ ਤਰ੍ਹਾਂ ਉਂਠਣੀ ਦਾ ਜੋ ਇਲਾਜ ਕੀਤਾ ਮੇਰੇ ਉਸਤਾਦ ਵੈਦ ਨੇ, ਮੈਂ ਤੇ ਉਹੀ ਕੁਝ ਕੀਤਾ। ਤੇ ਗੁਰਮੁਖ ਪਿਆਰਿਓ, ਭਾਈ ਸਾਹਿਬ ਇਸ ਦੋਨਾਂ ਵੈਦਾਂ ਦਾ ਸਾਂਝਾ ਜ਼ਿਕਰ ਕਰਦੇ ਨੇ ਤੇ ਉਸ ਘਟਨਾ ਨੂੰ ਆਪਣੀ ਕਲਮ ਦੇ ਰਾਹੀਂ ਵਾਰਾਂ ਵਿੱਚ ਦਰਜ ਕਰਦੇ ਨੇ। ਕਹਿੰਦੇ ਵੈਦ ਚੰਗੇਰੀ ਉਂਠਣੀ ਲੈ ਸਿਲ ਵੱਟਾ ਕਚਰਾ ਪੰਨਾ। ਕਹਿੰਦੇ ਵੈਦ ਨੇ ਸਿਲ ਵੱਟਾ ਜਾਣੀ ਕਿ ਪੱਥਰ ਲੈ ਕੇ ਕਚਰਾ ਭੰਨ ਦਿੱਤਾ, ਅੰਦਰਲਾ ਖਰਬੂਜਾ ਦਿੱਤਾ ਭੰਨ, ਤੇ ਚੰਗੇਰੀ ਜਾਣੀ ਕਿ ਚੰਗੀ ਭਲੀ ਕਰ ਦਿੱਤੀ ਉਂਠਣੀ। ਫਿਰ ਅੱਗੇ ਕੀ ਹੋਇਆ? ਕਹਿੰਦੇ ਜਿਹੜਾ ਨਵਾਂ ਚੇਲਾ ਸੀ ਉਹਨੇ ਜਾ ਕੇ ਬੁੱਢੀ ਮਾਰ ਦਿੱਤੀ, ਤੇ ਸੇਵਕ ਸਿੱਖੀ ਵੈਦਗੀ ਅਧੂਰਾ ਗਿਆਨ ਲੈ ਲਿਆ, ਇਹ ਨਹੀਂ ਪਤਾ ਕੀਤਾ ਵੀ ਗਿੱਲੜ ਹੈ ਸੀ ਜਾਂ ਕੀ ਸੀ, ਇਹ ਉਂਠਣੀ ਦਾ ਗਲਾ ਫੁੱਲਿਆ ਕਿਉਂ ਸੀ, ਇਹ ਤੇ ਪੁੱਛਿਆ ਹੀ ਨਹੀਂ ਕਿਸੇ ਨੂੰ, ਏਦਾਂ ਹੀ ਵੈਦਗੀ ਸਿੱਖ ਲਈ ਨਕਲ ਕਰਕੇ ਕਾਪੀ ਕਰਕੇ।

ਵਿਚਾਰੀ ਬੀਬੀਆਂ ਰੋਂਦੀਆਂ ਕੁਰਲਾਉਂਦੀਆਂ ਨੇ, ਕੋਈ ਕਹਿੰਦੀ ਹੈ ਮੇਰੀ ਸੱਸ ਮਰ ਗਈ, ਕੋਈ ਕਹਿੰਦੀ ਹੈ ਤਾਈ ਮਰ ਗਈ, ਚਾਚੀ ਮਰ ਗਈ। ਕਹਿੰਦੇ ਇਹ ਕੁਝ ਹੋਇਆ, ਪਕੜ ਚਲਾਇਆ ਰਾਵ ਲੈ, ਰਾਜੇ ਵਾਲਿਆਂ ਨੇ ਸਰਕਾਰ ਵਾਲਿਆਂ ਨੇ ਫੜ ਲਿਆ, ਗ੍ਰਿਫਤਾਰ ਕਰ ਲਿਆ। ਪੌਂਦੀ ਉੱਗੜ ਗਏ ਸੋ ਕੰਨਾਂ, ਤੇ ਕੰਨ ਖੋਲ ਦਿੱਤੇ ਮਾਰ ਮਾਰ ਕੇ, ਭਾਵ ਸੁਰਤ ਲਿਆ ਤੀ ਉਹਨੂੰ, ਉਸ ਲੜਕੇ ਨੂੰ ਜਿਹਨੇ ਵੈਦਗੀ ਸਿੱਖੀ ਸੀ। ਆਖ ਸੁਣਾਏ ਪੁੱਛਿਆ, ਉੱਗੜ ਗਿਆ ਪਾਜ ਪ੍ਰਸ਼ੰਨਾ। ਜਦੋਂ ਚੰਗੀ ਤਰ੍ਹਾਂ ਗੱਲ ਖੁੱਲੀ ਇਨਵੈਸਟੀਗੇਸ਼ਨ ਦੇ ਵਿੱਚ, ਉਹ ਪਾਜ ਖੁੱਲਿਆ, ਭੇਦ ਖੁੱਲਿਆ, ਵੀ ਇਹਨੇ ਮਾਈ ਮਾਰਨੀ ਨਹੀਂ ਸੀ, ਇਹਦੀ ਇੱਛਾ ਨਹੀਂ ਸੀ, ਇਹ ਤੇ ਵੈਦਗੀ ਕਰਦਿਆਂ ਕਰਦਿਆਂ ਹੀ ਮਾਹੀ ਮਾਰਦੀ। ਸੋ ਇਹ ਜਿਹੜੀ ਨਕਲ ਹੈ, ਭਾਵੇਂ ਕੋਈ ਵੈਦ ਹੈ, ਭਾਈ ਸਾਹਿਬ ਨੇ ਤੇ ਗੱਲ ਕੱਚੇ ਗੁਰੂਆਂ ਦੀ ਵੀ ਕੀਤੀ ਹੈ, ਤੇ ਆਖਿਆ ਵੀ ਨਕਲ ਕਰਕੇ ਕਦੇ ਵੀ ਕੋਈ ਮਹਾਨ ਨਹੀਂ ਹੋਇਆ ਜਿੰਨਾ ਚਿਰ ਉਹਦੇ ਵਿੱਚ ਗੁਣ ਨਾ ਹੋਵੇ। ਬਾਹਰਲੀ ਦਿੱਖ ਬਣਾ ਕੇ ਵੀ ਕੋਈ ਕਹੀਏ ਵੀ ਆਪਣੇ ਗੁਣ ਨੂੰ ਪ੍ਰਗਟ ਨਹੀਂ ਕਰ ਸਕਦਾ ਜਾਂ ਪੈਦਾ ਨਹੀਂ ਕਰ ਸਕਦਾ। ਆਖਿਰ ਵਿੱਚ ਆਖਿਆ ਬਾਂਸੋਂ ਕਦੇ ਨਾ ਹੋਵੇ ਗੰਨਾ। ਸ਼ਕਲ ਗੰਨੇ ਅਤੇ ਬਾਂਸ ਦੀ ਬਿਲਕੁਲ ਮਿਲਦੀ ਜੁਲਦੀ ਹੈ, ਪੱਤੇ ਵੀ ਮਿਲਦੇ ਜੁਲਦੇ ਨੇ, ਆਕਾਰ ਦਾ ਫਰਕ ਹੈ। ਪੋਰੀਆਂ ਵੀ ਮਿਲਦੀਆਂ ਜੁਲਦੀਆਂ, ਆਕਾਰ ਦਾ ਫਰਕ ਹੈ। ਦੇਖਣ ਨੂੰ ਬਾਂਸ ਅਤੇ ਗੰਨਾ ਦੋਵੇਂ ਇੱਕੋ ਹਨ, ਪਰ ਕਦੇ ਬਾਂਸ ਗੰਨਾ ਨਹੀਂ ਬਣ ਸਕਦਾ, ਬਾਂਸ ਦੇ ਵਿੱਚੋਂ ਰਸ ਨਹੀਂ ਪੈਦਾ ਹੋ ਸਕਦਾ, ਖੋਖਲਾ ਹੈ ਅੰਦਰੋਂ। ਜਾਣੀ ਕਿ ਅਧੂਰਾ ਵੈਦ ਜਿਹੜਾ ਹੈ ਨਾ, ਅਧੂਰਾ ਭਾਵੇਂ ਵੈਦ ਹੋਵੇ, ਭਾਵੇਂ ਕੋਈ ਡਾਕਟਰ ਹੋਵੇ, ਭਾਵੇਂ ਕੋਈ ਅਧਿਆਪਕ ਹੋਵੇ, ਭਾਵੇਂ ਕੋਈ ਅਧੂਰਾ ਗੁਰੂ ਹੋਵੇ, ਪਾਤਸ਼ਾਹ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਅਧੂਰਾ ਕੱਚਾ ਗੁਰੂ ਮੁਕਤੀ ਕਿੱਥੋਂ ਦੇਵੇਗਾ, ਉਹ ਤੇ ਕੇਵਲ ਪੂਜਾ ਕਰਵਾਉਣ ਵਿੱਚ ਲੱਗਿਆ ਹੋਇਆ ਹੈ, ਉਹ ਤੇ ਆਪਣੇ ਆਪ ਦੇ ਵਿੱਚ ਹੈ, ਮਾਇਆ ਵਿੱਚ ਲੀਨ ਹੋ ਰਿਹਾ ਜਿਹੜਾ ਅਧੂਰਾ ਗੁਰੂ ਹੈ। ਸੋ ਇਸ ਲਈ ਭਾਈ ਸਾਹਿਬ ਨੇ ਅੱਜ ਵੈਦ ਦਾ ਜ਼ਿਕਰ ਕੀਤਾ, ਇੱਥੇ ਪੋਜ਼ਿਟਿਵ ਉਦਾਹਰਣ ਰੱਖੀ ਹੈ, ਨੈਗੇਟਿਵ ਪੱਖ ਨਹੀਂ ਰੱਖਿਆ। ਹਾਂਜੀ ਗੁਰਮੁਖੋ, ਕਿਰਪਾ ਕਰੋ, ਗੱਲਾਂ ਨਾ ਕਰੋ, ਬੜੇ ਸਿਆਣੇ ਹੋ, ਬਾਹਰ ਜਾ ਕੇ ਕਰ ਲਿਓ, ਕੋਈ ਗੱਲ ਨਹੀਂ, ਬਹੁਤ ਟਾਈਮ ਹੈ, ਗੱਲਾਂ ਕਰਦੀਆਂ ਹੀ ਜ਼ਿੰਦਗੀਆਂ ਲੰਘ ਜਾਂਦੀਆਂ ਨੇ, ਨਾਮ ਤੇ ਕਿੰਨਾ ਕੁ ਜਪਦੇ ਹਾਂ ਆਪਾਂ, ਇਕਾਗਰਤਾ ਜ਼ਰੂਰ ਬਖਸ਼ਿਆ ਕਰੋ। ਮੇਰੀ ਮਜਬੂਰੀ ਹੈ ਥੋੜ੍ਹੀ ਜਿਹੀ, ਜਦੋਂ ਮੈਂ ਵਿਸ਼ੇ ਨਾਲ ਟੁੱਟ ਜਾਂਦਾ ਨਾ, ਇਕਾਗਰਤਾ ਭੰਗ ਹੁੰਦੀ ਹੈ, ਮੁੜ ਕੇ ਉੱਥੇ ਵਾਪਸ ਆਉਣਾ ਬਹੁਤ ਔਖਾ ਹੋ ਜਾਂਦਾ, ਤਾਂ ਮੈਂ ਬਹੁਤੀ ਬੇਨਤੀ ਕਰਦਾ ਵੀ ਬੋਲਿਆ ਨਾ ਕਰੋ। ਤੇ ਭਾਈ ਸਾਹਿਬ ਨੇ ਅੱਜ ਜਿਹੜੀਆਂ ਉਦਾਹਰਨਾਂ ਰੱਖੀਆਂ, ਉਹ ਉਹਨਾਂ ਵੱਲ ਆਈਏ। ਵੈਦ ਦੀ ਗੱਲ ਬਾਅਦ ਵਿੱਚ ਕਰਦੇ ਨੇ, ਤੇ ਹਾਂ ਆਰੰਭ ਵਿੱਚ ਕਹਿੰਦੇ ਜੈਸੇ ਬ੍ਰਿਥਾ ਬੰਤ ਜੋ ਜੰਤ ਔਖਦ ਹਿਤਾਏ ਰਿਦੈ। ਰੋਗੀ ਹੈ ਤੇ ਵੈਦ ਵੀ ਸਿਆਣਾ ਮਿਲ ਗਿਆ, ਰੋਗ ਬੜਾ ਭਿਆਨਕ ਹੈ, ਪਰ ਵੈਦ ਨੇ ਆਪਣੀ ਔਸ਼ਧੀ ਦਿੱਤੀ, ਦਵਾਈ ਦਿੱਤੀ। ਪਰ ਇੱਕ ਗੱਲ ਭਾਈ ਸਾਹਿਬ ਕਹਿੰਦੇ, ਰੋਗੀ ਦਾ ਵਿਸ਼ਵਾਸ ਬਹੁਤ ਕੰਮ ਕਰਦਾ ਇੱਥੇ, ਦਵਾਈ ਦੇ ਉੱਤੇ ਜੇ ਰੋਗੀ ਦਾ ਭਰੋਸਾ ਬਣ ਗਿਆ ਨਾ, ਫਿਰ ਉਹਦਾ ਇਲਾਜ ਬਹੁਤ ਸੰਭਵ ਹੋ ਜਾਂਦਾ ਹੈ, ਕਹਿ ਲਈਏ ਜ਼ਿਆਦਾ ਚਾਂਸ ਉਹਦੇ ਠੀਕ ਹੋਣ ਦੇ ਬਣ ਜਾਂਦੇ ਨੇ। ਭਰੋਸਾ ਹਰ ਇੱਕ ਥਾਂ 'ਤੇ ਕੰਮ ਕਰਦਾ, ਕੋਈ ਵੀ ਦੁਨੀਆਂ ਦਾ ਖੇਤਰ ਲੈ ਲਓ, ਭਰੋਸੇ ਦੀ ਬਹੁਤ ਮਹਾਨਤਾ ਹੁੰਦੀ ਹੈ। ਅਤੇ ਇੱਥੇ ਕਹਿੰਦੇ ਜੀ, ਰੋਗੀ ਨੂੰ ਦਵਾਈ 'ਤੇ ਭਰੋਸਾ ਆ ਗਿਆ ਅਤੇ ਵੈਦ ਦੇ ਦੱਸੇ ਅਨੁਸਾਰ ਉਹਨੇ ਦਵਾਈ ਖਾਧੀ, ਅਤੇ ਦਵਾਈ ਖਾਣ ਦੇ ਦੋ ਪੱਖ ਹੁੰਦੇ ਨੇ, ਇੱਕ ਵਿਧ ਇੱਕ ਨਿਖੇਧ। ਨਿਖੇਧ ਤੋਂ ਭਾਵ ਹੈ ਵੀ ਕੁਝ ਪਰਹੇਜ਼ ਦੱਸੇ ਜਾਂਦੇ ਨੇ, ਪਰਹੇਜ਼ ਰੱਖਣਾ ਬੜਾ ਜ਼ਰੂਰੀ ਹੈ, ਖਾਸ ਕਰਕੇ ਅੱਜ ਦੇ ਸਮੇਂ ਵੀ ਤੁਹਾਨੂੰ ਸ਼ਾਇਦ ਪਤਾ ਹੋਵੇ, ਦੇਸੀ ਦਵਾਈ ਹੈ ਨਾ ਜਿੰਨੀ ਵੀ, ਇਹ ਪਰਹੇਜ਼ 'ਤੇ ਡਿਪੈਂਡ ਕਰਦੀ ਹੈ। ਜਿਹੜੀ ਹੋਮਿਓਪੈਥੀ ਹੈ, ਇਹਦੇ ਵੀ ਕੁਝ ਪਰਹੇਜ਼ ਨੇ, ਸੁਗੰਧੀ ਵਾਲੇ ਪਦਾਰਥ ਜਿਵੇਂ ਇਲਾਇਚੀ ਹੋਈ, ਸੌਂਫ ਹੋਈ ਨਾ, ਜੇ ਹੋਮਿਓਪੈਥੀ ਦੀ ਦਵਾਈ ਖਾਣੀ ਹੈ, ਇਹ ਬੰਦ ਕਰਨੇ ਪੈਂਦੇ ਨੇ, ਇਹਨਾਂ ਦਾ ਪਰਹੇਜ਼ ਕਰਨਾ ਪੈਂਦਾ। ਐਸੇ ਤਰ੍ਹਾਂ ਜੇ ਦੇਸੀ ਦਵਾਈ ਖਾਣੀ ਹੈ,
ਫਿਰ ਬੈ ਵਾਲਾ ਪੱਖ, ਹਵਾ ਵਾਲਾ ਪੱਖ ਕਹੀਏ, ਅਤੇ ਦੂਸਰਾ ਖੱਟਾ ਜ਼ਿਆਦਾ, ਜਿਵੇਂ ਲੱਸੀ ਦਹੀਂ ਵਗੈਰਾ ਹੋਇਆ, ਇਹ ਬੰਦ ਕਰਵਾਉਂਦੇ ਨੇ ਅਕਸਰ ਬੈਦ। ਇਹ ਹੈ ਨਿਸ਼ੇਧ ਪੱਖ, ਪਰਹੇਜ਼ ਦਾ ਪੱਖ। ਅਤੇ ਇੱਕ ਹੁੰਦੇ ਨੇ ਗੁਰਮੁਖ ਪਿਆਰਿਓ ਵਿੱਧ ਪੱਖ। ਵਿੱਧ ਤੋਂ ਭਾਵ ਹੈ ਵੀ ਕੁਛ ਖਾਣਾ ਜ਼ਰੂਰੀ ਵੀ ਹੈ, ਦਵਾਈ ਤਾਂ ਖਾਣੀ ਓ ਖਾਣੀ ਹੈ, ਦਵਾਈ ਕਿਸ ਤਰ੍ਹਾਂ ਖਾਣੀ ਹੈ। ਕਈ ਵਾਰੀ ਵੈਦ ਦਵਾਈ ਪਾਣੀ ਨਾਲ ਦੱਸਦਾ, ਠੰਡੇ ਪਾਣੀ ਨਾਲ, ਕਈ ਵਾਰੀ ਕੋਸਾ ਪਾਣੀ ਕਹਿੰਦਾ ਵੀ ਗਰਮ ਪਾਣੀ ਨਾਲ ਲੈ ਲਓ, ਕਈ ਵਾਰੀ ਕਹਿੰਦਾ ਗਰਮ ਦੁੱਧ ਨਾਲ ਲੈਣੀ ਹੈ, ਕਈ ਵਾਰੀ ਕਹਿੰਦਾ ਕੱਚੀ ਲੱਸੀ ਨਾਲ ਲੈਣੀ ਹੈ। ਦਵਾਈ ਖਾਣ ਦੇ ਅਨੁਪਾਨ ਦੇ ਵੀ ਅਨੇਕਾਂ ਢੰਗ ਨੇ। ਇਸੇ ਤਰ੍ਹਾਂ ਜਦੋਂ ਵੈਦ ਇਲਾਜ ਕਰ ਰਿਹਾ ਹੋਵੇ, ਦਵਾਈ ਦੇ ਰਿਹਾ ਹੋਵੇ, ਸਭ ਕੁਛ ਪਰਹੇਜ਼ ਵੀ ਦੱਸ ਦਿੱਤੇ ਨੇ, ਅੱਗੇ ਰੋਗੀ ਦਾ ਭਰੋਸਾ ਕੰਮ ਕਰਦਾ ਤਾਂ ਰੋਗੀ ਠੀਕ ਹੁੰਦਾ। ਇਹਦਾ ਅਨੁਭਵੀ ਪੱਖ ਵੀ ਲੈ ਲਈਏ, ਭਾਵ ਅਰਥ ਵੀ ਲੈ ਲਈਏ। ਸਤਿਗੁਰੂ ਪਾਤਸ਼ਾਹ ਵੈਦ ਨੇ, ਮੇਰਾ ਵੈਦ ਗੁਰੂ ਗੋਬਿੰਦਾ, ਸਾਡੇ ਹਿਰਦੇ ਦੇ ਵੈਦ ਨੇ, ਮਨ ਦੇ ਰੋਗਾਂ ਦੇ ਵੈਦ ਨੇ ਸਤਿਗੁਰੂ। ਤੇ ਸਤਿਗੁਰੂ ਦਵਾਈ ਦਿੰਦੇ ਨੇ, ਸਰਬ ਰੋਗ ਕਾ ਔਖਦ ਨਾਮ, ਨਾਮ ਦੀ ਦਵਾਈ ਦਿੰਦੇ ਨੇ, ਸ਼ਬਦ ਦੀ ਦਵਾਈ ਦਿੰਦੇ ਨੇ। ਪਰ ਇਹ ਗੱਲ ਕਦੇ ਨਾ ਭੁੱਲਣਾ, ਸਤਿਗੁਰੂ ਕੁਝ ਪਰਹੇਜ਼ ਵੀ ਦੱਸਦੇ ਨੇ। ਚਾਰ ਕੁਰਹਿਤਾਂ ਤੋਂ ਪਰਹੇਜ਼ ਰੱਖਣਾ ਗੁਰੂ ਕੇ ਸਿੱਖ ਨੇ, ਹੁੱਕਾ, ਹਜਾਮਤ, ਹਲਾਲੋ, ਹਰਾਮ। ਕਈਆਂ ਨੂੰ ਸ਼ਾਇਦ ਨਾ ਇਹਦੀ ਵਿਆਖਿਆ ਸਮਝ ਆਵੇ, ਸੋ ਤੰਬਾਕੂ ਨਹੀਂ ਵਰਤਣਾ, ਕੇਸਾਂ ਦਾ ਨਿਰਾਦਰ ਨਹੀਂ ਕਰਨਾ, ਕਟਵਾਉਣੇ ਨਹੀਂ, ਘਸਾਉਣੇ ਮਨਾਉਣੇ ਨਹੀਂ, ਕਿਸੇ ਤਰ੍ਹਾਂ ਸਾੜਨੇ ਨਹੀਂ, ਦਵਾਈਆਂ ਦੀ ਵਰਤੋਂ ਨਹੀਂ ਕਰਨੀ। ਸੋ ਇਸੇ ਤਰ੍ਹਾਂ ਜਿਹੜਾ ਹਲਾਲ ਕੀਤਾ ਮਾਸ, ਜੇ ਕਲਮਾ ਪੜ੍ਹ ਕੇ ਕਿਸੇ ਨੇ ਕਤਲ ਕੀਤਾ, ਉਹ ਮਾਸ ਤੇ ਬਿਲਕੁਲ ਨਹੀਂ ਖਾਣਾ, ਉਹ ਕਰਹਿਤ ਹੈ। ਪਰ ਇਹਦਾ ਅਰਥ ਇਹ ਨਹੀਂ ਵੀ ਦੂਜਾ ਜਿੰਨਾ ਮਰਜ਼ੀ ਖਾਓ, ਉਹ ਕਰਹਿਤ ਦਾ ਹਿੱਸਾ ਨਹੀਂ ਬਣਾਇਆ, ਕਿਉਂਕਿ ਦਵਾਈਆਂ ਵਿੱਚ ਕੁਛ ਚੀਜ਼ਾਂ ਪੈਂਦੀਆਂ ਨੇ, ਪਰ ਜਿਹੜਾ ਹਲਾਲ ਹੈ ਉਹ ਕਰਹਿਤ ਹੈ। ਹਰਾਮ ਪਰਾਏ ਘਰ ਵੱਲ ਤੱਕਣਾ, ਵਾਸ਼ਨਾ ਦੇ ਅਧੀਨ ਇਹ ਹਰਾਮ ਵੀ ਨਹੀਂ ਕਰਨਾ, ਇਹ ਵੱਡੇ ਚਾਰ ਪਰਹੇਜ਼ ਨੇ। ਪਰ ਇਹ ਚਾਰੇ ਨਹੀਂ, ਸਤਿਗੁਰੂ ਤੇ ਪਰਹੇਜ਼ ਬਹੁਤ ਜ਼ਿਆਦਾ ਦੱਸਦੇ ਨੇ, ਅਸੀਂ ਧਿਆਨ ਨਹੀਂ ਦਿੰਦੇ ਉਹਨਾਂ ਵੱਲ। ਸਤਿਗੁਰੂ ਕਹਿੰਦੇ ਨੇ ਭਾਈ, ਜੇ ਬੰਦਗੀ ਵਾਲੀ ਦਵਾਈ ਖਾਣੀ ਹੈ ਨਾ, ਫਿਰ ਯਾਦ ਰੱਖੀ ਤੈਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਵੀ ਪਰਹੇਜ਼ ਰੱਖਣਾ। ਜਿਹੜੇ ਵਿਸ਼ੇ ਨੇ ਇੰਦਰੀਆਂ ਦੇ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਨੱਕ ਦਾ ਵਿਸ਼ਾ ਸੁਗੰਧੀਆਂ ਨੂੰ ਮਾਨਣ ਦਾ ਸ਼ੌਕ, ਜੀਭ ਦਾ ਵਿਸ਼ਾ ਸਵਾਦਲੇ ਪਦਾਰਥਾਂ ਦੀ ਦੌੜ, ਇਹ ਵੀ ਸਾਰੇ ਪਰਹੇਜ਼ ਰੱਖਣੇ ਨੇ, ਸਾਦਗੀ ਵਿੱਚ ਆ ਜਾ। ਸੋ ਦਵੈਸ਼, ਈਰਖਾ, ਇਹ ਔਗਣ ਵੀ ਕੱਢ ਦੇ, ਇਹ ਤੋਂ ਵੀ ਪਰਹੇਜ਼ ਕਰ ਲੈ, ਤੇ ਨਿੰਦਿਆ ਦਾ ਰਸ ਵੀ ਜੇ ਨਹੀਂ ਮੰਨਣਾ, ਤੇ ਆਪਣੀ ਵਡਿਆਈ ਸੁਣਨ ਦੀ ਇੱਛਾ ਵੀ ਇੱਕ ਔਗਣ ਹੁੰਦਾ ਵੀ ਮੇਰੀ ਕੋਈ ਖੁਸ਼ਾਮਦ ਕਰੇ, ਇਹ ਸਾਰੇ ਹੀ ਔਗਣਾਂ ਤੋਂ ਪਰਹੇਜ਼ ਕਰ। ਗੁਰਮੁਖੋ, ਜੇ ਹਿਰਦੇ ਦਾ ਇਲਾਜ ਕਰਨਾ ਨਾ, ਪਾਪਾਂ ਤੋਂ ਰਹਿਤ ਕਰਨਾ, ਰੋਗਾਂ ਤੋਂ ਰਹਿਤ ਕਰਨਾ, ਫਿਰ ਇਹ ਸਾਰੇ ਪਰਹੇਜ਼ ਸਾਨੂੰ ਸਾਵਧਾਨੀ ਨਾਲ ਰੱਖਣੇ ਚਾਹੀਦੇ ਨੇ। ਫਿਰ ਉਹ ਤੋਂ ਬਾਅਦ ਗੱਲ ਆਉਂਦੀ ਹੈ ਦਵਾਈ ਦੀ, ਵੀ ਦਵਾਈ ਖਾਣੀ ਕਿਵੇਂ ਹੈ। ਦਵਾਈ ਖਾਣੀ ਹੈ ਪਰਮੇਸ਼ਰ ਦੇ ਨਾਮ ਦੀ, ਨਿਤਨੇਮ ਦੇ ਰੂਪ ਵਿੱਚ ਵੀ ਖਾਣੀ ਹੈ। ਨਿਤਨੇਮੀ ਹੋ ਜਾ, ਰੋਜ਼ਾਨਾ ਗੁਰਬਾਣੀ ਪੜ੍ਹਨ ਦਾ ਸੁਭਾਅ ਬਣਾ। ਫਿਰ ਕਿਵੇਂ ਖਾਣੀ ਹੈ, ਸਵਾਸ ਸਵਾਸ ਨਾਮ ਜਪਿਆ ਕਰ, ਹਰ ਸਵਾਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ, ਇਸ ਤਰ੍ਹਾਂ ਵੀ ਦਵਾਈ ਖਾਣੀ ਹੈ। ਫਿਰ ਤੀਸਰਾ ਢੰਗ ਕਹਿੰਦੇ, ਜਾਗਦਿਆਂ ਵੀ ਖਾਣੀ ਹੈ, ਸੁਪਨੇ ਵਿੱਚ ਵੀ ਖਾਣੀ ਹੈ, ਅਤੇ ਸੁੱਤਿਆਂ ਵੀ ਖਾਣੀ ਹੈ। ਭਾਵ ਕੋਈ ਵੀ ਸਮਾਂ ਐਸਾ ਨਹੀਂ ਜਦੋਂ ਪਰਮੇਸ਼ਰ ਦਾ ਨਾਮ ਤੂੰ ਨਾ ਜਪਦਾ ਹੋਵੇ। ਜਵਾਨ ਜਪੇ ਨਾ ਜਪੇ, ਪਰ ਸੁਰਤ ਜ਼ਰੂਰ ਜਪਦੀ ਹੋਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੈ ਦਵਾਈ ਖਾਣ ਦਾ ਢੰਗ। ਅਤੇ ਭਾਈ ਸਾਹਿਬ ਕਹਿੰਦੇ, ਹੁਣ ਇਹ ਤੋਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਵੀ ਵਿਸ਼ਵਾਸ, ਭਰੋਸਾ, ਵੀ ਮੇਰਾ ਸਤਿਗੁਰੂ ਸਰਬ ਕਲਾ ਸਮਰੱਥ ਹੈ, ਇਹ ਭਰੋਸਾ। ਮੇਰਾ ਸਤਿਗੁਰੂ ਮੁਕਤੀ ਦਾ ਦਾਤਾ ਹੈ, ਮੇਰਾ ਸਤਿਗੁਰੂ ਪਰਉਪਕਾਰੀ ਹੈ,
ਮੇਰੇ ਸਤਿਗੁਰੂ ਦੀ ਪਹੁੰਚ ਪਰਲੋਕ ਵਿੱਚ ਹੈ, ਜਮਾਂ ਤੋਂ ਛੁਡਾ ਲੈਣ ਦੇ ਸਮਰੱਥ ਹੈ, ਲੇਖਾ ਪਾੜਨ ਦੇ ਸਮਰੱਥ ਹੈ ਤੇ ਕਲਿਆਣ ਕਰਨ ਦੇ ਸਮਰੱਥ ਹੈ। ਇਹ ਭਰੋਸਾ ਗੁਰੂ ਤੇ ਹੋਣਾ ਜ਼ਰੂਰੀ ਹੈ। ਇਸ ਭਰੋਸੇ ਦੇ ਨਾਲ ਪਰਹੇਜ ਰੱਖ ਕੇ ਵਿਸ਼ੇ ਵਿਕਾਰਾਂ ਤੋਂ ਜਿਹੜਾ ਨਾਮ ਦੀ ਦਵਾਈ ਖਾਵੇਗਾ ਤੇ

ਇਹ ਭਰੋਸਾ ਕਰਦੇ ਸਹੀ ਸਤਿਗੁਰੂ ਤੇ ਜਮਾਂ ਦੀ ਫਾਹੀ ਵੀ ਕੱਟ ਦਿੰਦੇ ਨੇ। ਭਾਈ ਸਾਹਿਬ ਕਹਿੰਦੇ ਜਦੋਂ ਭਰੋਸੇ ਨਾਲ ਕੋਈ ਰੋਗੀ ਦਵਾਈ ਖਾਂਦਾ ਹੈ ਫਿਰ ਕੀ ਹੁੰਦਾ, ਬ੍ਰਿਥਾ ਬਲ ਬੇਮੁੱਖ ਹੋਏ ਸਹਿਜ ਨਿਵਾਸ ਹੈ। ਫਿਰ ਜਿਹੜਾ ਵਿਕਾਰਾਂ ਦਾ ਪੱਖ ਹੈ, ਰੋਗਾਂ ਦਾ ਪੱਖ ਹੈ, ਉਹ ਬੇਮੁੱਖ ਭਾਵ ਪਰੇ ਹਟ ਜਾਂਦਾ ਹੈ, ਦੂਰ ਚਲਾ ਜਾਂਦਾ ਹੈ ਤੇ ਸਹਿਜ ਨਿਵਾਸ ਹੈ। ਰੋਗੀ ਬੜਾ ਆਰਾਮ ਮਹਿਸੂਸ ਕਰਦਾ, ਸੁੱਖ ਮਹਿਸੂਸ ਕਰਦਾ ਜਦੋਂ ਰੋਗ ਚਲਾ ਜਾਂਦਾ ਹੈ। ਗੁਰੂ ਕੇ ਸਿੱਖੋ ਬਿਲਕੁਲ ਇਸੇ ਤਰ੍ਹਾਂ, ਜਿੰਨਾ ਚਿਰ ਅਸੀਂ ਰੋਗ ਦੇ ਵਿੱਚ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਹੈ ਨਾ, ਉਨਾ ਚਿਰ ਸਾਡਾ ਮਨ ਹਮੇਸ਼ਾ ਭਟਕਣਾ ਦੇ ਵਿੱਚ ਰਹਿੰਦਾ ਹੈ, ਸ਼ਾਂਤੀ ਨਹੀਂ ਆਉਂਦੀ। ਤੇ ਜਦੋਂ ਬੰਦਗੀ ਦੇ ਰਾਹ ਤੁਰੀਏ, ਥੋੜਾ ਜਿਹਾ ਟਿਕਾ ਵੀ ਮਨ ਨੂੰ ਆ ਗਿਆ, ਫਿਰ ਆਨੰਦ ਹੀ ਆਨੰਦ ਹੈ ਜ਼ਿੰਦਗੀ ਦੇ ਅੰਦਰ, ਸੁੱਖ ਹੀ ਸੁੱਖ ਹੈ। ਫਿਰ ਦੁੱਖ ਨਹੀਂ, ਸਭ ਸੁੱਖ ਹੀ ਹੈ ਰੇ, ਫਿਰ ਦੁੱਖ ਵੀ ਸੁੱਖ ਵਰਗੇ ਹੀ ਪ੍ਰਤੀਤ ਹੋਇਆ ਕਰਦੇ ਨੇ। ਦੂਸਰੀ ਉਦਾਹਰਨ ਕਹਿੰਦੇ, ਜੈਸੇ ਆਨ ਧਾਤ ਮੈਂ ਤਨਕ ਹੀ ਕਲੰਕ ਡਾਰੇ। ਅਨੇਕਾਂ ਧਾਤਾਂ ਨੇ, ਪ੍ਰਮੁੱਖ ਤੌਰ ਤੇ ਅੱਠ, ਇਹਨਾਂ ਦੀ ਗਿਣਤੀ ਹੈ, ਤੁਸੀਂ ਜਾਣਦੇ ਵੀ ਹੋਵੋਗੇ। ਸੋ ਇਹ ਜਿਹੜੀਆਂ ਧਾਤਾਂ ਨੇ, ਇਹਨਾਂ ਧਾਤਾਂ ਦੀ ਸਫਾਈ ਵਾਸਤੇ ਰਸਾਇਣ ਵਰਤੇ ਜਾਂਦੇ ਨੇ। ਵੈਸੇ ਤੇ ਅੱਗ ਨਾਲ ਵੀ ਧਾਤਾਂ ਸਾਫ਼ ਹੋ ਜਾਂਦੀਆਂ ਨੇ, ਲੋਹੇ ਨੂੰ ਅੱਗ ਨਾਲ ਹੀ ਸਾਫ਼ ਕਰ ਲਿਆ ਜਾਂਦਾ ਹੈ। ਜਿਹੜਾ ਫੌਲਾਦ ਬਣਦਾ ਨਾ, ਲੋਹਾ ਹੀ ਹੁੰਦਾ ਫੌਲਾਦ, ਤੇ ਉਹ ਫੌਲਾਦ ਦੇ ਉੱਤੇ ਬੜੀ ਮਿਹਨਤ ਆਉਂਦੀ ਹੈ। ਬਣਾਇਆ ਕਿਵੇਂ ਜਾਂਦਾ ਹੈ, ਜੋ ਗ੍ਰੰਥ ਕਹਿੰਦੇ ਨੇ, ਮੈਂ ਕਿਹੜਾ ਆਪ ਬਣਾ ਕੇ ਦੇਖਿਆ। ਕਹਿੰਦੇ 21 ਸੇਰ ਲੋਹਾ ਲੈ ਕੇ, ਤੋਲਮਾ ਵੀ ਇੰਨਾ ਕੁ ਲੋਹਾ, 21 ਸੇਰ ਲੋਹਾ ਲੈ ਕੇ ਅੱਗ ਵਿੱਚ ਪਾਉਣਾ, ਤੇ ਅੱਗ ਵਿੱਚ ਪਾ ਕੇ ਉਹ ਜਦੋਂ ਪੂਰਾ ਗਰਮ ਹੋ ਗਿਆ, ਲਾਲ ਸੁਰਖ ਹੋ ਗਿਆ, ਫਿਰ ਉਹਦੇ ਤੇ ਹਥੌੜਾ ਚੱਲਣਾ, ਉਹਦੇ ਤੇ ਘਣ ਚੱਲਣਾ, ਢਿੰਬਰੀ ਚੱਲਣੀ ਹੈ, ਭਾਵ ਜ਼ੋਰ ਨਾਲ ਉਹਨੂੰ ਕੁੱਟਿਆ ਜਾਣਾ। ਕੁੱਟਦਿਆਂ ਕੁੱਟਦਿਆਂ ਉਹਦੇ ਉੱਤੋਂ ਮੈਲ ਦੇ ਖਲੇਪੜ ਲੈਣੇ ਸ਼ੁਰੂ ਹੋ ਜਾਂਦੇ ਨੇ, ਪਰਤਾਂ ਲੈਣੀਆਂ ਸ਼ੁਰੂ ਹੋ ਜਾਂਦੀਆਂ। ਠੰਡਾ ਹੋ ਗਿਆ, ਦੁਬਾਰਾ ਫੇਰ ਅੱਗ ਵਿੱਚ ਫੇਰ ਕੁੱਟਣਾ, ਫੇਰ ਮੈਲ ਲੈ ਜਾਣੀ ਹੈ। ਇੱਕ ਵਾਰ ਨਹੀਂ, ਮੋੜ ਮੋੜ ਕੇ ਵਾਰ ਵਾਰ ਉਹਨੂੰ ਕੁੱਟਦੇ ਹੀ ਰਹਿਣਾ, ਕੁੱਟਦੇ ਹੀ ਰਹਿਣਾ, ਤੇ ਉਹਦੇ ਮੈਲ ਵਾਲੇ ਖਲੇਪੜ ਉੱਤਰਦੇ ਜਾਣੇ ਨੇ, ਮਨੂਰ ਉੱਤਰਦੇ ਜਾਣੇ ਨੇ। ਆਖਰ ਨੂੰ ਜਦ ਉਹ ਲਗਭਗ ਇੱਕ ਸੇਰ ਰਹਿ ਗਿਆ, ਬਹੁਤ ਮਿਹਨਤ ਹੈ 21 ਸੇਰ ਤੋਂ ਇੱਕ ਸੇਰ ਤੇ ਲੈ ਕੇ ਆਉਣਾ, ਤੇ ਜਦੋਂ ਉਹ ਇੱਕ ਸੇਰ ਰਹਿ ਗਿਆ ਨਾ, ਫਿਰ ਉਹ ਫੌਲਾਦ ਬਣਦਾ, ਸ਼ੁੱਧ ਲੋਹਾ ਬਣਦਾ। ਉਸ ਲੋਹੇ ਦੀ, ਜਾਣੀ ਕਿ ਫੌਲਾਦ ਦੀ ਬਣੀ ਹੋਈ ਤੇਗ ਹੋਵੇ, ਸ੍ਰੀ ਸਾਹਿਬ ਹੋਵੇ ਨਾ, ਫਿਰ ਸਰੀਆ ਹੋਵੇ, ਭਾਵੇਂ ਗਾਡਰ ਹੋਵੇ, ਕੋਈ ਹੋਰ ਲੋਹਾ ਹੋਵੇ, ਉਹ ਤਲਵਾਰ ਉਸ ਲੋਹੇ ਨੂੰ ਕੱਟ ਸੁੱਟਦੀ ਹੈ, ਪਰ ਆਪ ਖੁੰਡੀ ਨਹੀਂ ਹੁੰਦੀ, ਉਹਦੇ ਵਿੱਚ ਦੰਦ ਨਹੀਂ ਪੈਂਦਾ। ਇਹ ਫੌਲਾਦ ਦਾ ਗੁਣ ਹੈ। ਸੋ ਧਾਤਾਂ ਨੂੰ ਸੁਧਾਰਨ ਦੇ ਅਲੱਗ ਅਲੱਗ ਢੰਗ ਨੇ, ਤੇ ਕੁਛ ਚੀਜ਼ਾਂ ਨੇ ਰਸਾਇਣ ਦੀ ਵਰਤੋਂ ਕਰਕੇ, ਕੈਮੀਕਲ ਦੀ ਵਰਤੋਂ ਕਰਕੇ ਵੀ ਸੋਧੀਆਂ ਜਾਂਦੀਆਂ ਨੇ। ਸੋ ਜੇ ਛੋਟੇ ਪੱਧਰ ਤੇ ਇਹੀ ਕੰਮ ਕਰਨਾ, ਫਿਰ ਰਸਾਇਣ ਵਰਤ ਲੈਂਦੇ ਨੇ, ਸੁਨਿਆਰ ਲੋਕ ਵੀ ਵਰਤਦੇ ਨੇ, ਸੁਹਾਗਾ ਜਿਵੇਂ ਵਰਤਦੇ ਨੇ। ਤੇ ਭਾਈ ਸਾਹਿਬ ਕਹਿੰਦੇ ਧਾਤਾਂ ਦੇ ਰੰਗ ਅਲੱਗ ਹੁੰਦੇ ਨੇ, ਪਰ ਜਦੋਂ ਰਸਾਇਣ ਦੀ ਵਰਤੋਂ ਕਰਕੇ ਉਹਨਾਂ ਨੂੰ ਸ਼ੁੱਧ ਕੀਤਾ ਜਾਂਦਾ, ਸਾਰਿਆਂ ਦੀ ਚਮਕ ਬਦਲ ਜਾਂਦੀ ਹੈ, ਸੁੰਦਰ ਚਮਕ ਹੋ ਜਾਂਦੀ ਹੈ। ਲੋਹਾ ਵੀ ਚਮਕਦਾ, ਜਿਵੇਂ ਅੱਜ ਕੱਲ੍ਹ ਤੁਸੀਂ SS ਨੂੰ ਵੇਖਦੇ ਹੋ, ਸਟੇਨਲੈਸ ਸਟੀਲ ਨੂੰ ਵੇਖਦੇ ਹੋ, ਭਾਂਡੇ ਬਣੇ ਹੋਏ ਨੇ ਨਾ। ਸੋ ਸ਼ੁਧਾਈ ਦੇ ਨਾਲ, ਟਰੀਟਮੈਂਟ ਦੇ ਨਾਲ ਇਹਨਾਂ ਧਾਤਾਂ ਦੀ ਚਮਕ ਬਣ ਜਾਂਦੀ ਹੈ, ਸੋਹਣੇ ਵਾਂਗ ਚਮਕਦੇ ਨੇ ਕਈ ਤਾਂ, ਜਿਵੇਂ ਤਾਂਬਾ ਹੋਇਆ। ਇਹ ਦੂਜੀ ਉਦਾਹਰਨ ਭਾਈ ਸਾਹਿਬ ਨੇ ਰੱਖੀ ਹੈ, ਮੈਂ ਫਿਰ ਪੜ੍ਹਦੇ ਹਾਂ। ਜੈਸੇ ਆਨ ਧਾਤ ਮੈਂ ਤਨਕ ਹੀ ਕਲੰਕ ਡਾਰੇ, ਅਨਕ ਬਰਨ ਮੇਟ ਕਨਕ ਪਰਗਾਸ ਹੈ। ਅਨੇਕਾਂ ਰੰਗਾਂ ਨੂੰ ਮਿਟਾ ਕੇ ਫਿਰ ਸੋਨੇ ਵਾਂਗ ਚਮਕ ਬਣ ਜਾਂਦੀ ਹੈ ਧਾਤਾਂ ਦੀ। ਆ ਜਾਓ ਹੁਣ ਰੂਹਾਨੀਅਤ ਵੱਲ ਆ ਜਾਓ। ਪਿਛੋਕੜ ਕੀ ਹੈ, ਕੋਈ ਫਰਕ ਨਹੀਂ ਪੈਂਦਾ। ਬੰਦੇ ਦਾ ਪਿਛਲਾ ਜੀਵਨ ਕੀ ਸੀ, ਜਾਂ ਜਾਤ ਜੋਤ ਜਨਮ ਕਿੱਥੇ ਹੋਇਆ, ਕਿਹੜੇ ਇਲਾਕੇ ਵਿੱਚ ਹੋਇਆ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਿਹੜੇ ਰੰਗ ਨਸਲ ਦਾ ਬੰਦਾ, ਕਾਲਾ ਹੈ, ਗੋਰਾ ਹੈ, ਬਰਾਊਨ ਹੈ, ਚੀਨਾ ਹੈ, ਜਿਹੜਾ ਵੀ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਧਾਤਾਂ ਪਿੱਛੋਂ ਕੀ ਨੇ ਉਹ ਨਹੀਂ, ਗੱਲ ਤੇ ਉਹਨਾਂ ਦੇ ਸ਼ੁਧਾਈ ਦੀ ਹੈ। ਤੇ ਜਦੋਂ ਕੋਈ ਇਨਸਾਨ ਪਿਛਲਾ ਵਰਣ ਜਾਤ ਛੱਡ ਕੇ
ਪਾਠ ਬੋਧ ਸਮਾਗਮ ਚੱਲ ਰਹੇ ਨੇ। ਕੱਲ ਸ਼ਾਮ ਦੇ ਪਾਠ ਵਿੱਚ ਸਤਿਗੁਰਾਂ ਨੇ ਇੱਕ ਤੁਕ ਬਖਸ਼ੀ ਹੈ, ਪੰਗਤੀ ਬਖਸ਼ੀ ਹੈ। ਕਹਿੰਦੇ ਵੀ ਜਿਹੜੀ ਜਾਤ ਗੋਤ ਹੈ ਨਾ, ਪੁੱਛੋ ਜਾਤ ਨਾ। ਜਾਤ ਕਦੇ ਕਿਸੇ ਨੂੰ ਪੁੱਛਣੀ ਵੀ ਨਹੀਂ ਚਾਹੀਦੀ। ਜਾਣੋ ਜੋਤੀ, ਬੰਦੇ ਦੇ ਅੰਦਰਲੀ ਜੋਤ ਨੂੰ ਵੇਖਣਾ ਚਾਹੀਦਾ ਵੀ ਇਨਸਾਨ ਹੈ, ਵਾਹਿਗੁਰੂ ਇਹਦੇ ਅੰਦਰ ਵੱਸਦਾ ਹੈ। ਗੁਰਮਤ ਇੰਨੀ ਬਰੀਕ ਹੈ, ਇਸ ਸੋਚ ਨਾਲ ਜਾਤ ਕੋਈ ਪੁੱਛੇ ਉੱਚਾ ਨੀਵਾਂ ਮਹਿਸੂਸ ਕਰਨ ਵਾਸਤੇ, ਇਹ ਜਾਤ ਪੁੱਛਣਾ ਵੀ ਪਾਪ ਹੈ, ਨਹੀਂ ਪੁੱਛਣੀ ਚਾਹੀਦੀ। ਤੇ ਇੰਨੀ ਬਰੀਕੀ ਵਿੱਚ ਗੁਰਮਤ ਨੂੰ ਕਮਾਉਣਾ ਹੈ ਬੜਾ ਔਖਾ, ਪਰ ਕਿਰਪਾ ਵਾਲੇ ਕਮਾ ਲੈਂਦੇ ਨੇ। ਸੋ ਬੰਦਾ ਪਿਛੋਕੜ ਕੀ ਰੱਖਦਾ ਕੋਈ ਫਰਕ ਨਹੀਂ ਪੈਂਦਾ, ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਸੰਗਤ ਵਿੱਚ ਆ ਗਿਆ, ਫਿਰ ਸਤਿਗੁਰੂ ਦੇ ਘਰ ਦੀ ਦਵਾਈ, ਘਰ ਦਾ ਟਰੀਟਮੈਂਟ ਉਹਨਾਂ ਨੂੰ ਹੁੰਦਾ, ਸਹਿਜੇ ਸਹਿਜੇ ਉਹਨਾਂ ਦੇ ਜੀਵਨ ਨਿਖਰ ਜਾਂਦੇ ਨੇ। ਪਿੱਛੋਂ ਰਾਕਸੀ ਕੌਡਾ, ਗੁਰੂ ਦੀ ਕਿਰਪਾ ਹੋਈ, ਸੰਤ ਬਣਿਆ। ਚੋਰ ਸੀ ਭੂਮੀਆਂ, ਪਰ ਸਾਧ ਬਣਿਆ। ਠੱਗ ਸੀ ਸੱਜਣ, ਭਗਤ ਬਣਿਆ। ਆ ਬੇਨਤੀ ਕੀਤੀ ਸੀ ਕੱਲ, ਲੱਖੂ ਇੱਕ ਧਾੜਵੀ ਸੀ ਪਰ ਬ੍ਰਹਮ ਗਿਆਨੀ ਹੋ ਗਿਆ। ਬਚਨ ਵਿੱਚ ਬਰਕਤ ਆਈ, ਜੋ ਕਹਿ ਦਿੱਤਾ ਸੋ ਅਟਲ ਸੀ। ਜੇ ਕਹਿ ਦਿੱਤਾ ਆਵਾ ਕੱਚਾ ਰਹੇਗਾ, ਤੇ ਬੁੱਧੂ ਦਾ ਆਵਾ ਕੱਚਾ ਹੀ ਰਹਿ ਗਿਆ ਸੀ। ਸੋ ਕਹਿਣ ਦਾ ਭਾਵ, ਪਿਛੋਕੜ ਕੀ ਹੈ ਕੋਈ ਫਰਕ ਨਹੀਂ ਪੈਂਦਾ। ਭਾਈ ਵਿਧੀ ਚੰਦ ਦਾ ਪਿਛੋਕੜ ਹੈ ਚੋਰ ਬਿਰਤੀ। ਮੱਝਾਂ ਚੋਰੀ ਕਰਦੇ ਕਰਦੇ ਹੀ ਭਾਈ ਭਗਤੂ ਜੀ ਦੇ ਰਾਹੀਂ ਗੁਰੂ ਘਰ ਵਿੱਚ ਆਏ ਸੀ ਨਾ, ਤੇ ਜਦੋਂ ਕਿਰਪਾ ਹੋਈ ਫਿਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਵਿਧੀ ਚੰਦ ਤੂੰ ਸਾਡਾ ਹਿਰਦਾ ਹੈ। ਵਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਤੇਰੇ ਅਤੇ ਮੇਰੇ ਵਿੱਚ ਫਰਕ ਹੀ ਕੋਈ ਨਹੀਂ। ਸੁਰ ਸਿੰਘ ਦੀ ਸੰਗਤ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਾਡੇ ਨਗਰ ਚਰਨ ਪਾਓ, ਪਵਿੱਤਰ ਕਰ ਦਿਓ ਨਗਰ, ਰਹਿਮਤ ਕਰ ਦਿਓ ਸੰਗਤ ਦੇ ਉੱਤੇ। ਸਤਿਗੁਰੂ ਕਹਿੰਦੇ, ਸਾਡੇ ਰੁਝੇਵੇਂ ਜ਼ਿਆਦਾ ਨੇ, ਸਾਡੀ ਥਾਂ ਤੇ ਭਾਈ ਵਿਧੀ ਚੰਦ ਜਾਵੇਗਾ, ਇਹਨੂੰ ਲੈ ਜਾਓ, ਬਸ ਸਾਡਾ ਹੀ ਰੂਪ ਜਾਣਨਾ। ਤੇ ਭਾਈ ਵਿਧੀ ਚੰਦ ਜੀ ਸੁਰ ਸਿੰਘ ਗਏ ਤੇ ਉੱਥੇ ਨਿਵਾਸ ਵੀ ਕੀਤਾ, ਤੇ ਅੱਜ ਕੱਲ੍ਹ ਉਹ ਦਲ ਪੰਥ ਉੱਥੋਂ ਹੀ ਚੱਲ ਰਿਹਾ। ਕਹਿਣ ਦਾ ਭਾਵ, ਬੰਦੇ ਦਾ ਪਿਛੋਕੜ ਕੀ ਹੈ, ਬੰਦੇ ਦੇ ਕਰਮ ਕੀ ਨੇ, ਨਹੀਂ ਫਰਕ ਪੈਂਦਾ। ਤੇ ਸਤਿਗੁਰੂ ਸਰਨ ਵਿੱਚ ਆਇਆਂ ਨੂੰ ਤਬਦੀਲ ਕਰ ਦਿੰਦੇ ਨੇ, ਬਦਲ ਦਿੰਦੇ ਨੇ, ਜਿਵੇਂ ਧਾਤਾਂ ਸ਼ੁੱਧ ਹੁੰਦੀਆਂ ਨੇ। ਥੋੜ੍ਹੀ ਜਿਹੀ ਉਦਾਹਰਨ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਾਂਝੀ ਕਰ ਲਵਾਂ। ਇਹ ਤੇ ਤੁਸੀਂ ਜਾਣਦੇ ਹੋ ਵੀ ਪਰਕਰਮਾਂ ਵਿੱਚ ਪ੍ਰਵੇਸ਼ ਹੋਣ ਨੂੰ ਪ੍ਰਮੁੱਖ ਦਰਵਾਜ਼ੇ ਅਸੀਂ ਚਾਰ ਗਿਣਦੇ ਹਾਂ, ਜਦਕਿ ਹੈ ਤਾਂ ਵੈਸੇ ਗੁਰਮੁਖੋ ਇਹ 6 ਨੇ ਵੈਸੇ, ਪਰ ਗਿਣਤੀ ਅਸੀਂ 4 ਲੈਂਦੇ ਆਮ ਤੌਰ ਤੇ। ਤੇ 6 ਦੇ 6 ਹੀ ਕਰ ਲਈ ਆਪਾਂ ਗੱਲ ਕਰ ਲਈਏ, ਪਿੱਛੋਂ ਕਿਸ ਦਰਵਾਜ਼ੇ ਵਿੱਚੋਂ ਲੰਘ ਕੇ ਕੋਈ ਦਾਖਲ ਹੋਇਆ ਗੁਰੂ ਦੇ ਘਰ ਵਿੱਚ? ਦੁੱਖ ਭੰਜਨੀ ਬੇਰੀ ਵੱਲੋਂ ਹੋਇਆ, ਘੰਟਾ ਘਰ ਵੱਲੋਂ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਪਾਸਿਓਂ ਹੋਇਆ, ਜਾਂ ਕਿਸੇ ਪਾਸਿਓਂ ਹੋਇਆ, ਕੋਈ ਫਰਕ ਨਹੀਂ ਪੈਂਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਦਰਸ਼ਨੀ ਡਿਊਟੀ ਸਾਰਿਆਂ ਵਾਸਤੇ ਇੱਕ ਹੀ ਹੈ। 84 ਕਦਮਾਂ ਵਾਲਾ ਪੁਲ ਸਾਰਿਆਂ ਵਾਸਤੇ ਇੱਕ ਹੀ ਹੈ। ਪਿੱਛੋਂ ਕੀ ਸੀ, ਕਿੱਥੋਂ ਆਇਆ, ਕੋਈ ਫਰਕ ਨਹੀਂ ਪੈਂਦਾ। ਰੱਬ ਦੇ ਦਰਵਾਜ਼ੇ ਤੇ ਪਹੁੰਚਦਿਆਂ ਇੱਕ ਹੈ। ਆਓ ਭਗਤਾਂ ਦੀ ਗੱਲ ਕਰ ਲੈਂਦੇ ਹਾਂ, ਪਿੱਛੋਂ ਕੀ ਨੇ, ਕੋਈ ਫਰਕ ਨਹੀਂ ਪੈਂਦਾ। ਕਬੀਰ ਜੀ, ਰਵਿਦਾਸ ਜੀ ਕਾਂਸੀ ਦੇ ਵਾਸੀ ਨੇ, ਰਾਮਾਨੰਦ ਪਰਮਾਨੰਦ ਵੀ ਉੱਥੇ ਹੀ ਵੱਸਦੇ ਨੇ, ਜੈ ਦੇਵ ਜੀ ਬੰਗਾਲ ਦੇ ਜੰਪਲ ਨੇ, ਨਾਮਦੇਵ ਜੀ ਮਹਾਰਾਸ਼ਟਰ ਦੇ ਵਾਸੀ ਨੇ, ਧੰਨਾ ਜੀ ਰਾਜਸਥਾਨ ਦੇ ਵਾਸੀ ਨੇ, ਸਦਨਾ ਜੀ ਸਿੰਧ ਦੇ ਵਾਸੀ ਨੇ, ਫਰੀਦ ਜੀ ਪਾਕਪਟਨ ਦੇ ਵਾਸੀ ਨੇ। ਸਾਰੇ ਭਗਤਾਂ ਦੇ ਇਲਾਕੇ ਵੱਖ, ਸਾਰੇ ਭਗਤਾਂ ਦੇ ਜਾਤ ਗੋਤ ਵੱਖਰੇ, ਕੋਈ ਕਿਸੇ ਬਰਾਦਰੀ ਨਾਲ ਪਿੱਛੋਂ ਸੰਬੰਧ ਰੱਖਦਾ ਸੀ, ਕੋਈ ਫਰਕ ਨਹੀਂ ਹੈ। ਇੱਥੇ ਬ੍ਰਾਹਮਣ ਵੀ ਹੈ ਜੈਦੇਵ ਰਾਮਾਨੰਦ, ਇੱਥੇ ਕਸਾਈ ਕਿੱਤਾ ਕਰਨ ਵਾਲਾ ਸਧਨਾ ਵੀ ਹੈ। ਪਿਛੋਕੜ ਕੀ ਹੈ ਨਹੀਂ ਵਿਚਾਰਿਆ ਗਿਆ, ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਨਾਲ ਮਿਲਾਪ ਹੋ ਗਿਆ। ਕਿੱਤਾ ਵੀ ਨਹੀਂ ਵੇਖਿਆ ਗਿਆ, ਧਰਮ ਵੀ ਨਹੀਂ ਵੇਖਿਆ ਗਿਆ,
ਗਿਆਤ ਵਿੱਚ ਹੋਵੇ ਤਿੰਨ ਭਗਤ ਇਸਲਾਮ ਨਾਲ ਸੰਬੰਧ ਰੱਖਦੇ ਨੇ, ਇੱਕ ਤੇ ਫਰੀਦ ਜੀ ਤੁਸੀਂ ਜਾਣਦੇ ਹੋ, ਦੂਜੇ ਸਧਨਾ ਜੀ ਦਾ ਪਿਛੋਕੜ ਵੀ ਇਸਲਾਮਿਕ ਹੈ, ਤੀਸਰਾ ਭਗਤ ਭੀਖਣ ਜੀ, ਤੇ ਮੈਂ ਚੌਥਾ ਵੀ ਕਹਿ ਦਿਆਂ ਜੀ, ਕਬੀਰ ਜੀ ਖੁਦ ਇਹ ਗੱਲ ਕਹਿੰਦੇ ਨੇ ਇਹਨਾਂ ਦਾ ਪਿਛੋਕੜ ਵੀ ਇਸਲਾਮਿਕ ਹੈ। ਬੜਾ ਵਿਸਥਾਰ ਨਾਲ ਉਹਨਾਂ ਨੇ ਗੱਲ ਕਹੀ ਹੈ ਵੀ ਸਾਡੇ ਤਾਂ ਕੁੱਲ ਦੇ ਵਿੱਚ ਖਾਨਦਾਨ ਦੇ ਵਿੱਚ ਗਊਆਂ ਵੱਢੀਆਂ ਜਾਂਦੀਆਂ ਸੀ, ਸਾਡਾ ਪਿਛੋਕੜ ਇਹ ਹੈ। ਭਾਵ ਪਿਛੋਕੜ ਕੀ ਹੈ, ਮੈਂ ਫਿਰ ਕਹਿ ਦਿਆਂ, ਇਲਾਕਾ ਕਿਹੜਾ ਹੈ, ਇੱਕ ਗੱਲ ਹੋਰ ਕਹਿ ਦਿਆਂ, ਬੋਲੀ ਕਿਹੜੀ ਹੈ, ਕੋਈ ਫਰਕ ਨਹੀਂ। ਜੈਦੇਵ ਜੀ ਬੰਗਾਲੀ ਦੀ ਵਰਤੋਂ ਕਰਦੇ ਨੇ, ਗੁਰਬਾਣੀ ਵਿੱਚ ਉਹਨਾਂ ਦਾ ਪਦ ਆਇਆ ਹੈ, ਤੇ ਕੋਈ ਬ੍ਰਿਜ ਭਾਸ਼ਾ ਦੀ ਵਰਤੋਂ ਕਰ ਰਿਹਾ, ਮਰਹੱਟੀ ਬੋਲੀ ਦੇ ਸ਼ਬਦ ਨਾਮਦੇਵ ਜੀ ਵਰਤਦੇ ਨੇ, ਠੇਠ ਪੰਜਾਬੀ ਦੇ ਸ਼ਬਦ ਫਰੀਦ ਜੀ ਵਰਤਦੇ ਨੇ, ਕੋਈ ਫਰਕ ਨਹੀਂ। ਕਿੱਥੋਂ ਕਿੱਥੇ ਜਨਮੇ ਹੈ, ਕਿਹੜੀ ਜਾਤ ਗੋਤ ਨਸਲ ਵਿੱਚ ਜਨਮੇ ਹੈ, ਤੇ ਕਿਹੜੀ ਬੋਲੀ ਬੋਲਦਾ, ਬਿਲਕੁਲ ਫਰਕ ਨਹੀਂ। ਜਦੋਂ ਗੁਰੂ ਦੀ ਸ਼ਰਨ ਵਿੱਚ ਆਏ ਨੇ, ਭਾਵ ਗੁਰੂ ਨੂੰ ਪ੍ਰਵਾਨ ਚੜ੍ਹੇ, ਮੇਰੇ ਪਾਤਸ਼ਾਹ ਨੂੰ ਗੁਰੂ ਅਰਜਨ ਦੇਵ ਸਾਹਿਬ ਦੀਆਂ ਨਜ਼ਰਾਂ ਵਿੱਚ ਸਾਰੇ ਹੀ ਪ੍ਰਵਾਨ ਚੜ੍ਹ ਗਏ ਨੇ, ਫਰਕ ਹੀ ਨਹੀਂ ਕੋਈ ਹੈ। ਤੇ ਪਿੱਛੋਂ ਕੀ ਹੈ, ਮੈਂ ਫਿਰ ਯਾਦ ਕਰਵਾ ਦਿਆਂ, ਭਾਈ ਸਾਹਿਬ ਕਹਿੰਦੇ ਧਾਤਾਂ ਦੇ ਰੰਗ ਜੋ ਮਰਜ਼ੀ ਨੇ, ਜਦੋਂ ਰਸਾਇਣਕਾਰ ਉਹਨਾਂ ਨੂੰ ਟਰੀਟਮੈਂਟ ਕਰਦਾ, ਸ਼ੁੱਧ ਕਰਦਾ, ਧੋਂਦਾ, ਚਮਕਾ ਦਿੰਦਾ ਹੈ, ਚਮਕ ਸੋਨੇ ਵਰਗੀ ਹੋ ਉੱਠਦੀ ਹੈ, ਇੰਨੇ ਚਮਕਦੇ ਨੇ ਸਾਰੇ। ਤੀਸਰੀ ਉਦਾਹਰਨ, ਜੈਸੇ ਕੋਟ ਭਾਰ ਕਰ ਕਾਸ਼ਟ ਇਕੱਤਰਤਾ ਮੈਂ, ਕਰੋੜਾਂ ਭਾਰ ਲੱਕੜ ਇਕੱਠੀ ਕਰ ਲਓ, ਕਹਿੰਦੇ ਬਾਲਣ ਇਕੱਠਾ ਕਰ ਲਓ। ਕਰੋੜਾਂ ਭਾਰ ਮੈਂ ਦੱਸਿਆ ਸੀ ਵੀ ਇੱਕ ਭਾਰ 3207 ਤੋਲੇ ਦਾ ਮੰਨਿਆ ਗਿਆ, ਤੇ ਹੁਣ ਕਰੋੜਾਂ ਭਾਰ ਦਾ ਤਾਂ ਕਹੀਏ ਵੀ ਅਣਗਿਣਤ ਜਿਹਾ ਹਿਸਾਬ ਹੋ ਗਿਆ ਵੀ ਕਿੰਨੇ ਕੁਇੰਟਲ ਲੱਕੜ ਹੋ ਗਈ, ਵੱਡਾ ਢੇਰ ਲੱਗ ਗਿਆ ਕਹਿ ਲਓ। ਚਲੋ, ਜਿੰਨੀ ਮਰਜ਼ੀ ਲੱਕੜ ਹੋਵੇ, ਰੰਚਕ ਹੀ ਆਂਚ ਦੇਤ ਭਸਮ ਉਦਾਸ ਹੈ। ਕਹਿੰਦੇ ਕਰੋੜਾਂ ਮਣ ਲੱਕੜ ਨੂੰ ਅੱਗ ਥੋੜੋ, ਕਰੋੜਾਂ ਮਣ ਚਾਹੀਦੀ ਹੈ, ਅੱਗ ਦੀ ਤਾਂ ਇੱਕ ਅੰਗਿਆਰੀ ਹੀ ਬਹੁਤ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਅੰਗਿਆਰੀ ਸਾਰੀ ਲੱਕੜ ਨੂੰ ਫੂਕਣ ਦੇ ਸਮਰੱਥ ਹੈ। ਆਹ ਨਿਊਜ਼ ਆ ਰਹੀ ਹੈ ਵੀ ਕੈਨੇਡਾ ਦਾ ਜੰਗਲ ਸੜ ਰਿਹਾ ਕਿਸੇ ਪਾਸੇ, ਹੁਣ ਅੱਗ ਤੇ ਇੱਕ ਚੰਗਿਆੜੀ ਤੋਂ ਲੱਗੀ ਹੋਏਗੀ, ਕਿੱਥੋਂ ਲੱਗੀ ਹੈ ਆਪਾਂ ਤੇ ਨਹੀਂ ਜਾਣਦੇ, ਸਰਕਾਰ ਨੂੰ ਵੀ ਕਈ ਵਾਰੀ ਨਹੀਂ ਪਤਾ ਲੱਗਦਾ, ਪਰ ਕਈ ਵਾਰੀ ਆ ਸਿਗਰਟ ਨੋਸ਼ੀ ਵਾਲੇ ਹੀ ਸੁੱਟ ਦਿੰਦੇ ਨੇ, ਲਾਪਰਵਾਹੀ ਵਿੱਚ ਉੱਥੋਂ ਹੀ ਅੱਗ ਲੱਗ ਜਾਂਦੀ ਹੈ। ਇੱਕ ਅੰਗਿਆਰਾ ਹੀ ਕਾਫੀ ਹੈ ਕਰੋੜਾਂ ਮਣ ਲੱਕੜ ਨੂੰ ਫੂਕਣ ਵਾਸਤੇ। ਐਸੇ ਤਰ੍ਹਾਂ ਕਹਿੰਦੇ ਪਾਪ ਜਿੰਨੇ ਮਰਜ਼ੀ ਕਰ ਲਏ, ਪੂਰਬਲੇ ਜਨਮਾਂ ਦੇ ਪਾਪ ਵੀ ਭਾਵੇਂ ਨਾਲ ਹੀ ਹੋਣ, ਪਾਪਾਂ ਦਾ ਮਨ ਨੂੰ ਢੇਰ ਲੱਗਿਆ ਪਿਆ ਜੀਵਨ ਦੇ ਵਿੱਚ, ਪੰਡਾਂ ਬੰਨੀਆਂ ਹੋਈਆਂ ਨੇ, ਪਰ ਇਸ ਪਾਪਾਂ ਦੀ ਪੰਡ ਨੂੰ ਜਾਂ ਢੇਰ ਨੂੰ ਸਾੜਨ ਵਾਸਤੇ ਤੈਸੇ ਗੁਰ ਉਪਦੇਸ਼ ਔਰ ਅੰਤਰ ਪ੍ਰਵੇਸ਼ ਭਏ। ਜਦੋਂ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਜਾ ਕੇ ਵੱਸਦਾ ਹੈ, ਸਤਿਗੁਰੂ ਸਮਝਾਉਂਦੇ ਨੇ ਜ਼ਿੰਦਗੀ ਜਿਉਣੀ ਕਿਵੇਂ ਹੈ, ਕਿਹੋ ਜਿਹਾ ਲਾਈਫ ਸਟਾਈਲ ਤੂੰ ਫੋਲੋ ਕਰਨਾ ਹੈ, ਕਹਿੰਦੇ ਫਿਰ ਕੀ ਹੁੰਦਾ ਨਾਮ ਜਪ ਕੇ, ਜਨਮ ਮਰਨ ਦੁੱਖ ਦੋਖਨ ਵਿਨਾਸ਼ ਹੈ। ਜਨਮ ਅਤੇ ਮਰਨ ਦੇ ਭਿਆਨਕ ਦੁੱਖ, ਪਾਪਾਂ ਦੇ ਦੁੱਖ ਜਿੰਨੇ ਵੀ ਹਨ, ਦੋਸ਼ ਜਿੰਨੇ ਹਨ, ਇੱਕ ਨਾਮ ਦੇ ਨਾਲ ਵਿਨਾਸ਼ ਹੋ ਜਾਂਦੇ ਨੇ, ਇੱਕ ਬੰਦਗੀ ਦੇ ਨਾਲ ਵਿਨਾਸ਼ ਹੋ ਜਾਂਦੇ ਨੇ। ਦੋ ਕੁ ਮਿੰਟ ਜਪ ਲਈਏ ਆਪਾਂ ਵੀ।

ਨਾਮ ਦੀ ਇਹ ਸਮਰੱਥਾ ਹੈ। ਦੋ ਕੁ ਮਿੰਟ ਬਾਕੀ ਨੇ, ਮੈਂ ਥੋੜ੍ਹਾ ਜਿਹਾ ਉਹਨਾਂ ਕੇ ਜ਼ਿਕਰ ਕਰਦੇ ਹਾਂ, ਨਾਮ ਹੈ ਕੀ ਹੈ, ਕਿਤੇ ਵਿਸਥਾਰ ਨਾਲ ਵੀ ਸਾਂਝਾ ਕਰਾਂਗੇ। ਜਿਹੜੀ ਚੀਜ਼ ਦਾ ਨਾਮ ਲਈਏ ਨਾ, ਨਾਮ ਲੈਂਦਿਆਂ ਸਾਰ ਸਾਡੀ ਸੁਰਤ ਉਸ ਵਸਤੂ ਤੱਕ, ਜਾਣੀ ਕਿ ਨਾਮੀ ਤੱਕ ਪਹੁੰਚ ਜਾਂਦੀ ਹੈ। ਕੋਈ ਵੀ ਨਾਮ ਲੈ ਲਿਓ, ਕਿਸੇ ਥਾਂ ਦਾ ਨਾਮ ਲੈ ਲਵੋ ਜਿੱਥੇ ਤੁਸੀਂ ਗਏ ਆ ਜਾਂ ਜਾਣਦੇ ਆ ਨਾ, ਬਸ ਉਹਦਾ ਨਾਂ ਲੈ ਦਿਓ ਕੰਨਾਂ ਵਿੱਚ। ਉਹ ਨਾਮ ਭਾਵੇਂ ਦੂਜਾ ਪਾ ਦੇਵੇ, ਭਾਵੇਂ ਆਪਾਂ ਆਪ ਲਈਏ, ਯਾਦ ਕਰੀਏ।

ਰਹਿੰਦਿਆਂ ਸਾਰ ਉਹਦਾ ਅਕਸ਼ ਉੱਭਰ ਆਉਣਾ ਸਾਡੇ ਹਿਰਦੇ ਦੇ ਵਿੱਚ, ਤਸਵੀਰ ਆ ਜਾਣੀ ਹੈ ਸਾਹਮਣੇ, ਉਹਦਾ ਸੁਭਾਅ ਵੀ ਸਾਹਮਣੇ ਆ ਜਾਣਾ, ਸਭ ਕੁਛ ਉਸੇ ਵੇਲੇ ਚੇਤਨਤਾ ਵਿੱਚ ਉਸੇ ਵੇਲੇ ਸੁਰਤ ਵਿੱਚ ਆ ਜਾਂਦਾ ਹੈ। ਸੋ ਐਸੇ ਤਰ੍ਹਾਂ ਗੁਰਮੁਖੋ ਵਾਹਿਗੁਰੂ ਦਾ ਨਾਮ ਲੈਂਦਿਆਂ ਸਾਰ ਵਾਹਿਗੁਰੂ ਸੁਰਤ ਵਿੱਚ ਪ੍ਰਗਟ ਹੋ ਜਾਂਦਾ ਹੈ। ਇਹਨੂੰ ਸੌਖਾ ਕਰਦਿਆਂ ਇੱਕ ਵਾਰੀ ਆਖੀਏ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆ ਗਿਆ ਨਾ ਸੁਰਤ ਵਿੱਚ। ਇੱਕ ਵਾਰੀ ਆਖੀਏ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸੁਰਤ ਵਿੱਚ ਆ ਗਿਆ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਸੇ ਵੇਲੇ ਸਾਰਾ ਦ੍ਰਿਸ਼ ਤਾਜ਼ਾ ਹੋ ਗਿਆ ਹੈ, ਸੁਰਤ ਵਿੱਚ ਹੋਇਆ। ਬਸ ਇਹੀ ਨਾਮ ਦੀ ਖੇਡ ਹੈ ਤੇ ਨਾਮ ਵਿੱਚ ਸਮਰੱਥਾ ਹੈ, ਬਲ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਨਿਵਾਜਣ ਆਪਣੇ ਨਾਮ ਦੀ ਦਾਤ ਨਾਲ, ਝੋਲੀਆਂ ਭਰਨ ਭੁੱਲਾਂ ਚੁੱਕਾਂ ਦੀ ਖਿਮਾ। ਰੋਮ ਰੋਮ ਸ਼ੁਕਰਾਨਾ ਹੈ ਸਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨਵਾਦ ਆਪ ਸਰਵ ਸੰਗਤਾਂ ਦਾ। ਅਸੀਸ ਬਖਸ਼ਿਸ਼ ਕਰੋ ਜੀ, ਦੇਹ ਸੱਜਣ ਅਸੀਸੜੀਆਂ, ਜਿਉ ਹੋਵੇ ਸਹਿਬ ਸਿਉ ਮੇਲ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪ੍ਰਵਾਨ ਕਰਨੀ ਦੀ ਹੋਈਆਂ ਭੁੱਲਾਂ ਚੁੱਕਾਂ ਦੇਖੀ ਮੈਂ ਬਖਸ਼ਣ ਸਾਸਨ ਬਖਸ਼ਣ ਹਾਰ ਹੋ ਆਓ ਸਭ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਦੇ ਕਿਰਿਆ ਦੇ ਮਹਾਂਵਾਕਾਂ ਅਨੁਸਾਰ ਦੋਹਾਂ ਹੀ ਪਰਿਵਾਰਾਂ ਨੂੰ ਇਸ ਸੁਭਾਗ ਭਰੇ ਸਮੇਂ ਦੀ ਬਹੁਤ ਹੀ ਸਮੇਂ ਤੋਂ ਉਡੀਕ ਸੀ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ ਹੈ, ਅੱਜ ਦੋਹਾਂ ਹੀ ਪਰਿਵਾਰਾਂ ਨੂੰ ਇਸ ਸੁਭਾਗ ਭਰਿਆ ਸਮਾਂ ਪ੍ਰਾਪਤ ਹੋਇਆ ਹੈ। ਹੁਣ ਰਾਗੀ ਸਿੰਘਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਰਮਤਾ ਦਾ ਸ਼ਬਦ ਪੜ੍ਹਨਗੇ, ਉਪਰੰਤ ਦਾਸ ਵੱਲੋਂ ਅਰਦਾਸ ਕੀਤੀ ਜਾਵੇਗੀ ਜੀ, ਜਿਸ ਵਿੱਚ ਬੇਟੀ ਬੇਟਾ ਅਤੇ ਇਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤਾਂ ਇਸੇ ਤਰ੍ਹਾਂ ਸੱਜੀਆਂ ਰਹਿਣਗੀਆਂ ਜੀ। ਪਹਿਲਾਂ ਰਾਗੀ ਸਿੰਘ ਆਰੰਭਤਾ ਦਾ ਸ਼ਬਦ ਪੜ੍ਹਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਾਰ ਜੀ ਅੜੇਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਘਰ ਜੇ ਆਵੇ ਰਾਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨੇ ਸਤਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨੇ ਸਤਾਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਮ ਬੈ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਥਾ ਲਹਿਰ ਮਹਿ ਤਾਰੋ ਤਾਰਨ ਹਾਰੇ ਮਾਤ ਗਰਬ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਥਾ ਲਹਿਰ ਮਹਿ ਤਾਰੋ ਤਾਰਨ ਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਇਹਾਂ ਉਹਾਂ ਤੁਹਾਰੋ ਥੋਰਾ ਰਹਾਓ ਕੀਤੈ ਕਹੋ ਮੇਰਾ ਸਮਾਨੈ ਕਰਨ ਹਾਰਤਨ ਜਾਨੈ ਤੂੰ ਦਾਤਾ ਮਾਂਗਨ ਕਹੋ ਸਗਲੀ ਦਾਨ ਦੇਹ ਪ੍ਰਭ ਪਾਨੈ ਖਿਨ ਮਹਿ ਅਵਰ ਖਿਨਹਿ ਮੇ ਅਵਰਾ ਅਚਰਜ ਚਲ ਤੋ ਤੁਮਹਾਰੇ ਰੂੜੋ ਗੂੜੋ ਗਹਿਰੰਗ ਵੀਰੋ ਊਚੋ ਅਗਮਾ ਪਾਰੇ ਸਾਧ ਸੰਗ ਜੋ ਤੁਮ ਹਿਮ ਲਾਇਓ ਤੋ ਸੁਣੀ ਤੁਮਾਰੀ ਬਾਣੀ ਅਨਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਾਧ ਸੰਗ ਜੋ ਤੁਮ ਹਿਮ ਲਾਇਓ ਤੋ ਸੁਣੀ ਤੁਮਾਰੀ ਬਾਣੀ ਅਨਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਪ੍ਰਤਾਪ ਪੁਰਖ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਟੀ ਜੀ ਦੇ ਪਿਤਾ ਨੂੰ ਬੇਨਤੀ ਹੈ ਕਿ ਬੇਟੇ ਦਾ ਪੱਲਾ ਬੇਟੀ ਨੂੰ ਫੜਾਉਣਗੇ ਤੇ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ ਜੀ।

ਹੁਣ ਦਾਸ ਵੱਲੋਂ ਲਾਵਾਂ ਦੇ ਪਾਠ ਕੀਤੇ ਜਾਣਗੇ ਅਤੇ ਰਾਗੀ ਸਿੰਘਾਂ ਵੱਲੋਂ ਲਾਵਾਂ ਦੇ ਗਾਇਨ ਕੀਤੇ ਜਾਣਗੇ। ਦੋਹਾਂ ਬੱਚਿਆਂ ਨੂੰ ਬੇਨਤੀ ਹੈ ਕਿ ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਾਮ ਆਵੇਗਾ, ਆਪ ਜੀਆਂ ਨੇ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਮਹਾਰਾਜ ਜੀ ਨੂੰ ਆਪਣੇ ਸੱਜੇ ਹੱਥ ਲੈਂਦੇ ਹੋਏ ਆਪ ਜੀਆਂ ਨੇ ਪਰਿਕਰਮਾ ਕਰਕੇ ਆਪਣੇ ਅਸਥਾਨ 'ਤੇ ਇਸੇ ਤਰ੍ਹਾਂ ਸੱਜ ਜਾਣਾ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ

ਸਿਮਰਤ ਨਾਮ ਦਰੜਾਇਆ ਸਤਿਗੁਰ ਗੁਰ ਪੂਰਾ ਆਰਾ ਦੋਹੋ ਸਭ ਕਿਲਬਖ ਪਾਪ ਗਵਾਇਆ ਸਹਿਜ ਆਨੰਦ।

ਹਿਰਦੈ ਹਰ ਹਰ ਹਰ ਤੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ।

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ, ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਤੀਨੇ ਤਾਪਨ ਵਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਘਨ ਨਾ ਕੋ ਲਾਗੇ ਜੰਕੀ ਪ੍ਰਭਾ ਗੇ ਅਰਦਾਸ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਣ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕਿਸ਼ਨ ਤਿਹਾਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉ ਨੀ ਦਿਆਵੇ ਤਾਏ, ਸਭ ਤੇ ਹੋਈ ਜੀ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਤੇ ਹੋਈ ਜੀ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਜਗਦੀ ਜੋਤ, ਕਲ ਜੋ ਕੀ ਓਟ ਹਾਦਰ ਹਜੂਰ, ਸਰਬ ਕਲਾ ਭਰਪੂਰ ਜੁਗੋ ਜੁਗ ਅਟਲ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ। ਵਾਹਿਗੁਰੂ ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ, ਤਿੰਨਾਂ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੀ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ, ਤਿੰਨਾਂ ਸਿਦਕਵਾਨਾਂ ਮਹਾਂਪੁਰਸ਼ਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ। ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰੇ ਗੁਰਧਾਮਾਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਣ ਕਾ ਸਤਿਕਾਰ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਐਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਹੋ। ਗੁਰੂ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਖਾਲਸਾ ਸਾਹਿਬ ਜੀ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ, ਆਪ ਤੂੰ ਕਾਲ ਪੁਰਖ ਵਾਹਿਗੁਰੂ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਗੁਰੂ, ਨਤਾਣਿਆਂ ਦੇ ਤਾਣ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀਆਂ ਦੇ ਸੇਵਕਾਂ ਦੀ ਅਰਦਾਸ ਜੋਦੜੀ ਬੇਨਤੀ ਹੈ ਸਤਿਗੁਰੂ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ, ਆਪ ਜੀਆਂ ਦੇ ਦਰ ਕਰ ਪੀਤਵਾਨ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸਰਾਂ, ਬੀਬੀ ਭੁਪਿੰਦਰ ਕੌਰ ਜੀ ਸਰਾਂ ਜੀ ਦੇ ਸਪੁੱਤਰ, ਬੇਟਾ ਨਵਦੀਪ ਸਿੰਘ ਜੀ ਸਰਾਂ, ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਚੀਮਾ ਅਤੇ ਬੀਬੀ ਦਲਜੀਤ ਕੌਰ ਜੀ ਚੀਮਾ ਜੀ ਦੀ ਸਪੁੱਤਰੀ, ਬੇਟੀ ਜੈਸਮੀਨ ਕੌਰ ਜੀ ਦੇ ਸ਼ੁਭ ਆਨੰਦ ਕਾਰਜ ਮਹਾਰਾਜ ਜੀਓ, ਅੱਜ ਆਪ ਜੀਆਂ ਦੀ ਹਜ਼ੂਰੀ ਅੰਦਰ ਗੁਰਮਤਿ ਯਾਦਾਂ ਅਨੁਸਾਰ ਸੰਪੂਰਨ ਹੋਏ ਹਨ ਮਹਾਰਾਜ। ਗੁਰਬਾਣੀ ਪੜ੍ਹਦਿਆਂ ਤੋਂ ਕੀਰਤਨ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਬੜੀ ਸੁਣ ਗੁਰਬਾਣੀ ਦਾ ਭਾਵ ਸੁਭਾਗ ਭਰੀ ਜੋੜੀ ਅਤੇ ਸਮੂਹ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ, ਆਪ ਜੀਆਂ ਨੇ ਕਿਰਪਾ ਕਰਨੀ, ਆਪ ਜੀਆਂ ਨੇ ਰਹਿਮਤ ਕਰਨੀ, ਇਸ ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮਦਾਨ ਦੀਆਂ ਬਖਸ਼ਿਸ਼ਾਂ, ਆਪਸੀ ਪਿਆਰ ਅਤੇ ਹੱਥ ਪਾ ਕੇ ਬਖਸ਼ਣਾ, ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਸੁੱਖਾਂ ਦਾ ਪ੍ਰਵੇਸ਼ ਕਰਨਾ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਹਰ ਪ੍ਰਕਾਰ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਦੋਹਾਂ ਪਰਿਵਾਰਾਂ ਵੱਲੋਂ ਆਪ ਜੀਆਂ ਨੂੰ ਸੁੰਦਰ ਪਛਾ ਕੇ ਭੇਟਾ ਕੀਤੇ ਗਏ, ਆਪ ਜੀ ਅੰਗੀਕਾਰ ਕਰੋ,
ਪਰਿਵਾਰਾਂ ਦੇ ਲੋਕ ਪਲੋਕ ਵਿੱਚ ਪੜ੍ਹਦੇ ਖਜਣੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਕਿਹੜਾ ਪ੍ਰਸ਼ਾਦੀ ਦੇ ਸੱਚ ਕੇ ਹਾਜ਼ਰ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸਾਧ ਸਿੰਘ ਬਤਾਉਣ ਦੀ ਆਗਿਆ ਬਖਸ਼ਣੀ ਦਰ ਆਈ ਸਮੂਹ ਸਾਧ ਸਿੰਘ ਜੀ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤੇਰੀ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਰਬੱਤ ਦੇ ਕਾਜ ਰਾਸ ਕਰਨੇ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਰੋ ਕਿਰਪਾ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸੇ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈਆ ਕਾਲ ਕੀ ਤਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪਰ ਜੋ ਪ੍ਰਭ ਕੋ ਮਿਲੇ ਬੋਚ ਹੈ ਖੋ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਬਚ ਵਾਹਿਗੁਰੂ ਨਾਮ ਜਹਾਜ ਹੈ ਚੜੇ ਜੋ ਸ਼ਰਧਾ ਕਰ ਸੇਮ ਦੇ ਗੁਰ ਖੰਡਾ ਜਾ ਕੇ ਹੱਥ ਮੈਂ ਕਲ ਗਈ ਸੋ ਹਮਰੀ ਰਸ਼ਿਆ ਕਰੈ ਗੁਰ ਸੋ ਹਮਰੀ ਰਸ਼ਿਆ ਕਰੈ ਗੁਰ ਕਲ ਗਈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਪਿਛੜਿਆ ਬੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰੂ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਨਾਨਕ ਸਤਿਗੁਰੂ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਸਤਨਾਮ

0: ਇਕਾਈ ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਓ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤ ਕੁਰਬਾਨ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤ ਕੁਰਬਾਨ ਨਾਨਕ ਸਤ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਬਾਕ ਅਨੁਸਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸਰਾਂ, ਸਤਿਕਾਰਯੋਗ ਬੀਬੀ ਭੁਪਿੰਦਰ ਕੌਰ ਜੀ ਸਰਾਂ ਜੀ ਦੇ ਸਪੁੱਤਰ ਬੇਟਾ ਨਵਦੀਪ ਸਿੰਘ ਜੀ ਸਰਾਂ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਚੀਮਾ, ਸਤਿਕਾਰਯੋਗ ਬੀਬੀ ਦਲਜੀਤ ਕੌਰ ਜੀ ਚੀਮਾ ਜੀ ਦੀ ਸਪੁੱਤਰੀ ਬੇਟੀ ਜੈਸਮੀਨ ਕੌਰ ਜੀ ਦੇ ਸ਼ੁਭ ਆਨੰਦ ਕਾਰਜ ਮਹਾਰਾਜ ਜੀਆਂ ਦੀ ਹਜ਼ੂਰੀ ਅੰਦਰ ਅੱਜ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਹਨ। ਦੋਹਾਂ ਬੱਚਿਆਂ ਨੂੰ, ਦੋਹਾਂ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ, ਸਾਰੇ ਭੈਣਾਂ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਮਹਾਰਾਜ ਕਿਰਪਾ ਕਰਨ ਇਸ ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਬੇਨਤੀ ਕਰਦਿਆਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਤੰਬਰ ਜੀ ਹੋਰਾਂ ਨੂੰ ਕਿ ਉਹ ਆਪ ਜੀ ਨੂੰ ਅਗਲਾ ਪ੍ਰੋਗਰਾਮ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਜਿਨ੍ਹਾਂ ਨੇ ਅੱਜ ਸਰਾਮ ਪਰਿਵਾਰ ਅਤੇ ਚੀਮਾ ਪਰਿਵਾਰ ਨੂੰ ਮਿਲਾਇਆ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੱਚਿਆਂ ਦੇ ਆਨੰਦ ਕਾਰਜ ਹੋਏ। ਕਿੰਨੇ ਲੰਮੇ ਸਮੇਂ ਤੋਂ ਪਰਿਵਾਰ ਇਸ ਦਿਨ ਦੀ ਵੇਟ ਕਰਦੇ ਹਨ ਅਤੇ ਇਹ ਸਮਾਂ ਸੁਭਾਗਾ ਗੁਰੂ ਮਹਾਰਾਜ ਜੀ ਦੀ ਆਗਿਆ ਅਨੁਸਾਰ ਸੰਪੂਰਨ ਹੋਇਆ ਹੈ ਅਤੇ ਦੋਨੇ ਪਰਿਵਾਰ ਵਧਾਈ ਦੇ ਪਾਤਰ ਹਨ। ਅੱਜ ਸਾਡੇ ਵੱਡੇ ਵੀਰ ਗੁਰਮੇਜ ਸਿੰਘ ਜੀ ਚੀਮਾ ਅਤੇ ਭੈਣ ਦਲਜੀਤ ਕੌਰ ਚੀਮਾ ਜਿਨ੍ਹਾਂ ਨੇ ਆਪਣੇ ਜਿਗਰ ਦਾ ਟੋਟਾ, ਜੈਸਮੀਨ ਕੌਰ ਚੀਮਾ, ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸਰਾਂ ਅਤੇ ਮਾਤਾ ਭੁਪਿੰਦਰ ਕੌਰ ਸਰਾਂ, ਉਹਨਾਂ ਦੇ ਸੁਪੁੱਤਰ ਨਵਦੀਪ ਸਿੰਘ ਸਰਾਂ ਨੂੰ ਸੌਂਪਿਆ ਹੈ ਅਤੇ ਪਰਮਾਤਮਾ ਇਸ ਭਾਗੀ ਜੋੜੀ ਨੂੰ ਸਦਾ ਹੀ ਚੜ੍ਹਦੀ ਕਲਾ ਬਖਸ਼ੇ। ਜਿੰਨੀਆਂ ਹੀ ਸੰਗਤਾਂ ਇੱਥੇ ਪਹੁੰਚੀਆਂ ਹਨ ਸਾਧ ਸੰਗਤ ਜੀਓ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਦਿਲੋਂ ਸੀਸ ਦਿਓ ਇਸ ਜੋੜੇ ਨੂੰ। ਸੰਗਤਾਂ ਵਿੱਚ ਵੀ ਰੱਬ ਵੱਸਦਾ ਹੈ ਕਿ ਇਹ ਜੋੜਾ ਸਦਾ ਹੀ ਹਰਿਆ ਭਰਿਆ, ਖੁਸ਼ੀਆਂ ਭਰਿਆ ਆਪਣਾ ਜੀਵਨ ਮਾਣੇ। ਅਤੇ ਸਾਧ ਸੰਗਤ ਜੀ, ਮੈਂ ਧੰਨਵਾਦ ਕਰਦਾ ਹਾਂ ਸਾਡੇ ਹੈੱਡ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਲਾਵਾਂ ਦੇ ਪਾਠ ਕਰਾਏ, ਅਤੇ ਰਾਗੀ ਜਥਾ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। 5-7 ਮਿੰਟ ਹੋਰ ਲੱਗਣੇ ਆ, ਸਾਡੇ ਪਾਸ ਕੁਝ ਬੁਲਾਰੇ ਹਨ। ਐਮ ਪੀ ਸਾਹਿਬਾਨ ਵੀ ਪਹੁੰਚੇ, ਗੁਰੂ ਘਰ ਦੇ ਚੇਅਰਮੈਨ ਰਣਵੀਰ ਸਿੰਘ ਜੀ, ਉਹ ਆਪ ਜੀ ਦੇ ਦਰਸ਼ਨ ਕਰਨਗੇ ਅਤੇ ਇਸੇ ਤਰ੍ਹਾਂ ਹੀ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਲਾਹਾ ਲੈਣਾ। ਥੋੜ੍ਹਾ ਚਿਰ ਹੋਰ ਬੈਠਣਾ ਜੀ। ਮੈਂ ਹੁਣ ਬੇਨਤੀ ਕਰਾਂਗਾ ਰਣਵੀਰ ਸਿੰਘ ਜੀ ਪਰਮਾਰ, ਗੁਰੂ ਘਰ ਦੇ ਚੇਅਰਮੈਨ, ਆਪ ਜੀ ਨਾਲ ਕੁਝ ਸਭ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Today is a truly joyful and blessed occasion as we gather in the presence of Sri Guru Granth Sahib to celebrate the blissful union of Navdeep Singh Saran and Jasmine Kaur Cheema. On behalf of the Shamesh Culture Center, my family and everyone here, I extend my heartfelt congratulations to the newly married couple. May Vaheguru bless your marriage with love, mutual respect, understanding, and a lifetime of happiness. May you always walk together on the path shown by Guru Sahib, supporting one another through every joy and challenge. I would like to warmly congratulate the proud parents, Sardar Gurmeet Singh Ji Saran and Bhupinder Kaur Saran, Sardar Gurmeet Singh Ji Cheema and Bibi Daljeet Kaur Cheema. Today is the beginning of a beautiful new relationship between your families. May it always be filled with love and unity. I would like to take a moment to acknowledge the services of Sardar Gurmeet Singh Ji Cheema, who served the DCC for 6 years with dedication, honesty, and humility. He has always been a dependable and was being and selfless individual, and his contribution to the community are deeply appreciated. Finally, I would like to thank all the family members, friends, and guests who have gathered here today. Your presence and blessing make this celebration even more special. May Guru Sahib continue to shower his blessing upon this newly couple and upon everyone present, and also job well done keeping the Punjabi tradition alive. Cheema Sahib messaged me last night that be present here at 8:45, and we showed up, and thanks for showing up at 10:30. Main naal hi dhanwad karda sade member parliament Amarpreet Singh Ji Gill Skyview ton, Dalvinder Singh Ji Gill McKnight ton, ਅਤੇ ਜਸਰਾਜ ਸਿੰਘ ਜੀ ਹਲਨ ਫੋਰੈਸਟ ਲੋਨ ਤੋਂ. ਅਤੇ ਮੈਂ ਬੇਨਤੀ ਕਰਾਂਗਾ ਕਿ ਉਹ ਸਟੇਜ 'ਤੇ ਆਉਣ ਅਤੇ ਇਹਨਾਂ ਨੂੰ ਵਧਾਈਆਂ ਦੇਣ. ਵੀ ਗੈਨ ਗੈਟ 3-in-1 ਸਪੀਚ ਐਂਡ 3 MPs. ਅਤੇ ਪਰਿਵਾਰ ਵੱਲੋਂ, ਚੀਮਾ ਪਰਿਵਾਰ ਵੱਲੋਂ, ਸਰਾਂ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਗ੍ਰੰਥੀ ਸਾਹਿਬਾਨ ਦਾ, ਰਾਗੀ ਸਿੰਘਾਂ ਦਾ. ਸੋ ਆਓ ਬੜੇ ਪਿਆਰ ਦੇ ਨਾਲ ਜਿਹੜਾ ਅਗਲਾ ਪ੍ਰੋਗਰਾਮ ਇਸੇ ਤਰ੍ਹਾਂ ਸਰਵਣ ਕਰੀਏ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
3: ਚੀਮਾ ਪਰਿਵਾਰ ਅਤੇ ਸਰਾਂ ਪਰਿਵਾਰ ਦੇ ਖੁਸ਼ੀ ਦੇ ਮੌਕੇ 'ਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੀ ਸਮੂਹ ਸੰਗਤ ਜੀ, ਫਤਿਹ ਪ੍ਰਵਾਨ ਕਰਨੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ. ਸਭ ਤੋਂ ਪਹਿਲਾਂ ਤਾਂ ਸਤਿਗੁਰ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਸੋਹਣੇ ਜੋੜੇ ਨੂੰ ਅੱਜ ਇੱਥੇ ਗੁਰੂ ਮਰਿਆਦਾ ਅਨੁਸਾਰ ਉਹਨਾਂ ਦਾ ਅੱਜ ਆਨੰਦ ਕਾਰਜ ਹੋਇਆ. ਬੇਟੀ ਜੈਸਮੀਨ ਕੌਰ ਅਤੇ ਬੇਟਾ ਨਵਦੀਪ ਸਿੰਘ, ਤੁਹਾਨੂੰ ਦੋਨਾਂ ਨੂੰ ਹੀ ਬਹੁਤ ਬਹੁਤ ਵਧਾਈਆਂ. ਮੈਨੀ ਮੈਨੀ ਬਲੈਸਿੰਗਸ, ਐਂਡ ਮੇ ਵਾਹਿਗੁਰੂ ਬਲੈਸ ਯੂ ਵਿਦ ਆਲ ਦ ਹੈਪੀਨੈਸ ਇਨ ਦਿਸ ਵਰਲਡ ਅਤੇ ਸਕਸੈਸਫੁਲ ਜਰਨੀ ਅਹੈਡ. ਬਹੁਤ ਬਹੁਤ ਮੁਬਾਰਕਾਂ ਅਤੇ ਦੋਨੇ ਪਰਿਵਾਰਾਂ ਨੂੰ, ਸਰਾਂ ਪਰਿਵਾਰ ਅਤੇ ਚੀਮੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ. ਦੋਨੇ ਹੀ ਸਾਡੇ ਆਪਦੇ ਪਰਿਵਾਰ ਆ. ਸਰਾਂ ਪਰਿਵਾਰ ਵੀ ਮੋਗੇ ਕੋਲੋਂ ਫਤਿਹਗੜ੍ਹ 5 ਦੂਰ ਤੋਂ, ਇਸੇ ਤਰ੍ਹਾਂ ਭਾਜੀ ਚੀਮਾ ਸਾਹਿਬ ਸਾਡੇ ਪੁਰਾਣੇ ਦੋਸਤ ਨੇ. ਤਕਰੀਬਨ 8 ਸਾਲ ਤੋਂ ਮੇਰੀ ਉਹਨਾਂ ਨਾਲ ਜਾਣ ਪਛਾਣ ਹੋਈ. ਇਸੇ ਗੁਰੂ ਘਰ ਦੇ ਵਿੱਚ ਤਕਰੀਬਨ ਲਾਸਟ 2 ਕਮੇਟੀਆਂ 'ਚ ਸਰਵ ਕਰਕੇ ਗਏ ਨੇ, ਅਤੇ 6 ਸਾਲ. ਅਤੇ ਸਰਵਿਸ ਵੀ ਇਹੋ ਜੀ ਵੀ ਜਦੋਂ ਵੀ ਇਹਨਾਂ ਨੂੰ ਦੇਖੀਦਾ ਸੀਗੇ ਇਹ ਮੈਨੇਜਮੈਂਟ ਕਮੇਟੀ 'ਚ, ਪਰ ਹਮੇਸ਼ਾ ਗੁਰਦੁਆਰਾ ਸਾਹਿਬ ਦੀ ਮੇਨਟੇਨੈਂਸ, ਸਾਰਾ ਕੰਮ ਇਹਨਾਂ ਨੇ ਅੱਗੇ ਹੋ ਕੇ ਕਰਨਾ, ਅਤੇ ਸਾਰਿਆਂ ਦਾ ਗੁਰੂ ਸਾਹਿਬ ਦੀਆਂ ਬਲੈਸਿੰਗਸ ਵੀ ਲਈਆਂ, ਅਤੇ ਸਾਰੀ ਕਮਿਊਨਿਟੀ ਦੀ ਰਿਸਪੈਕਟ ਵੀ ਬਹੁਤ ਜ਼ਿਆਦਾ ਇਹਨਾਂ ਦੇ ਲਈ ਹੈਗੀ ਹੈ ਜੀ. ਹਮੇਸ਼ਾ ਜਦੋਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਮਿਊਨਿਟੀ ਨੂੰ ਕਿਸੇ ਕੰਮ ਦੀ ਲੋੜ ਹੁੰਦੀ, ਅੱਗੇ ਵੱਧ ਕੇ ਆਉਂਦੇ ਨੇ. ਇਸੇ ਤਰ੍ਹਾਂ ਮੈਨੂੰ ਯਾਦ ਆ 2020 ਦੇ ਵਿੱਚ ਜਦੋਂ ਕੋਵਿਡ ਟਾਈਮ ਇੱਕ ਕੋਈ ਲੋੜਵੰਦ ਔਰਤ ਸੀ, ਉਹ ਆਪਣੇ ਨਾ $1500 ਜਾਂ ਕੁਛ ਅਮਾਊਂਟ ਬੱਸ ਵਿੱਚ ਭੁੱਲ ਗਈ. ਉਹਦੇ ਲਈ ਤਾਂ ਇਹੀ ਬਹੁਤ ਵੱਡੀ ਅਮਾਊਂਟ ਸੀ, ਕਿਉਂਕਿ ਉਹ ਫਿਜ਼ੀਕਲੀ ਠੀਕ ਨਹੀਂ ਸੀਗੀ, ਉਹਨੂੰ ਉਹ ਵੀ ਗਵਰਨਮੈਂਟ ਤੋਂ ਮਿਲਦਾ ਸੀ. ਅਤੇ ਭਾਈ ਸਾਹਿਬ ਨੇ ਜਦੋਂ ਡਿਊਟੀ ਖਤਮ ਕੀਤੀ, ਉਹ ਪੈਸੇ ਇਕੱਠੇ ਉਹ ਕਲੈਕਟ ਕੀਤੀ, ਜਦੋਂ ਮਨੀ ਦੇਖੀ ਪਈ ਆ, ਅਤੇ ਇਹਨਾਂ ਨੇ ਬੈਕ ਉਹ ਤਾਂ ਹੀ ਅਪਰੋਚ ਕੀਤਾ, ਅਤੇ ਉਦੋਂ ਸਾਰੀ ਉਹਨੂੰ ਬੈਕ ਪੈਸੇ ਮਿਲੇ. ਉਹ ਕਹਿੰਦੀ ਮੇਰੇ ਲਈ ਤਾਂ ਇਹ ਸਾਰੀ ਦੁਨੀਆ ਹੀ ਸੀ, ਇਹਦੇ ਨਾਲ ਮੈਂ ਮਹੀਨਾ ਕੱਢਣਾ ਸੀ. ਅਤੇ ਉਦੋਂ ਵੀ ਭਾਈ ਸਾਹਿਬ ਨੇ ਕਮਿਊਨਿਟੀ ਦਾ ਨਾਂ ਰੋਸ਼ਨ ਕੀਤਾ, ਉਦੋਂ ਸਾਰੇ ਨਿਊਜ਼ ਚੈਨਲਾਂ 'ਤੇ. ਸੋ ਇਹੋ ਜਿਹਾ ਪਰਿਵਾਰ ਆ ਜੀ ਸਾਡਾ ਚੀਮਾ ਪਰਿਵਾਰ, ਅਤੇ ਮੈਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਮੈਂ ਇਹੋ ਜਿਹੇ ਪਰਿਵਾਰ ਨੂੰ, ਮੈਨੂੰ ਇਹਨਾਂ ਨਾਲ ਮੇਰਾ ਮੇਰੀ ਯਾਰੀ ਦੋਸਤੀ ਬਣੀ ਅਤੇ ਇਹਨਾਂ ਨੂੰ ਆਪਦਾ ਵੱਡਾ ਭਰਾ ਕਹਿਣ ਦਾ ਮੌਕਾ ਮਿਲਦਾ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਸਾਡੇ ਤਿੰਨੇ MPਆਂ ਵੱਲੋਂ ਮੈਂਬਰ ਆਫ ਪਾਰਲੀਮੈਂਟ ਦਲਵਿੰਦਰ ਸਿੰਘ ਗਿੱਲ ਜੋ ਕੈਲਗਰੀ ਮਕਨਾਈਟ ਤੋਂ ਨੇ ਅਤੇ ਮੈਂਬਰ ਆਫ ਪਾਰਲੀਮੈਂਟ ਅਤੇ ਸਾਡੇ ਰੈਵਨਿਊ ਨੈਸ਼ਨਲ ਰੈਵਨਿਊ ਦੇ ਸ਼ੈਡੋ ਮਿਨਿਸਟਰ ਜਸਰਾਜ ਸਿੰਘ ਹੱਲਨ MP ਨੇ ਕੈਲਗਰੀ ਈਸਟ ਤੋਂ ਅਤੇ ਮੇਰੇ ਵੱਲੋਂ ਅਮਨਪ੍ਰੀਤ ਸਿੰਘ ਗਿੱਲ ਵੱਲੋਂ ਤਿੰਨਾਂ ਵੱਲੋਂ ਦੋਨਾਂ ਹੀ ਪਰਿਵਾਰਾਂ ਅਤੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਾਂਜੀ, ਧੰਨਵਾਦ। ਹਾਂ, ਅਤੇ 5-7 ਮਿੰਟ ਹੋਰ ਲੱਗਣੇ ਨੇ। ਮੈਂ ਢਾਡੀ ਪ੍ਰਿਤਪਾਲ ਸਿੰਘ ਜੀ ਪਾਰਸ ਉਹਨਾਂ ਨੂੰ ਬੇਨਤੀ ਕਰਾਂਗਾ ਇਸੇ ਤਰ੍ਹਾਂ ਪਿਆਰ ਦਾ ਸਬੂਤ ਦੇਣਾ। ਇਹ ਬੜਾ ਇੰਪੋਰਟੈਂਟ ਹੁੰਦਾ ਕਿਉਂਕਿ ਢਾਡੀਆਂ ਦੀ ਜਿਹੜੀ ਕਵਿਤਾ ਉਹਦੇ ਵਿੱਚ ਅਰਦਾਸ ਵੀ ਹੁੰਦੀ ਹੈ ਅਤੇ ਵਧਾਈ ਵੀ ਹੁੰਦੀ ਹੈ। ਸੋ ਇਸੇ ਤਰ੍ਹਾਂ ਥੋੜ੍ਹਾ ਚਿਰ ਹੋਰ ਪਿਆਰ ਦਾ ਸਬੂਤ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਵਾਹਿਗੁਰੂ ਜੀ ਵਾਹਿਗੁਰੂ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁੱਖ ਦੇਹਾ। ਸਤਿਗੁਰ ਹੋਏ ਦਿਆਲ ਤਾਂ ਨਭ ਨਦ ਪਾਈਐ, ਸਤਿਗੁਰ ਹੋਏ ਦਿਆਲ ਤਾਂ ਸਾਚ ਸਮਾਈਐ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਵਿਆਹ ਤੇਰੇ ਦੀਆਂ ਹੋਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ। ਤੇਰੀ ਸੋਹਣੀ ਜੋੜੀ ਉੱਤੋਂ ਮੈਂ ਸਾਧ ਕਰਬਾਨੇ ਜਾਵਾਂ। ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ, ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ ਤੇ ਰੱਖੇ ਤੈਨੂੰ ਬਾਗ ਤੇਰੇ ਦਾ ਮਾਲੀ। ਅਜੀਤਵਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸੁਭਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਆਓ ਫਤਿਹ ਦੀ ਸਾਂਝ ਪ੍ਰਾਪਤ ਕਰੋ ਜੀ। ਆਖੋ ਪਿਆਰ ਸਤਿਕਾਰ ਦੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5-6 ਮਿੰਟਾਂ ਚ ਕੋਈ ਕਵਿਤਾ ਕਹਿ ਜਾਣੀ ਹੈ। ਘੋੜੀਆਂ ਬੇਬੇ ਨਾਨਕੀ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਦੇ ਸਮੇਂ ਗਾਈਆਂ। ਰੌਣਕ ਮੇਲੇ ਆ ਜਿਹੜੇ ਖੁਸ਼ੀਆਂ ਦੇ ਖੇੜੇ ਪਰਮਾਤਮਾ ਬਖਸ਼ਦਾ, ਤੇ ਉਹਦੀ ਹਜ਼ੂਰੀ ਦੇ ਵਿੱਚ ਖੁਸ਼ੀਆਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ ਨੇ। ਬਹੁਤ ਹੀ ਸਤਿਕਾਰਯੋਗ MP ਸਾਹਿਬਾਨ ਸਰਦਾਰ ਅਮਨਪ੍ਰੀਤ ਸਿੰਘ ਜੀ ਗਿੱਲ ਸਾਹਿਬ ਅਤੇ ਸਰਦਾਰ ਦਰਵਿੰਦਰ ਸਿੰਘ ਜੀ ਗਿੱਲ ਸਾਹਿਬ, ਸਰਦਾਰ ਜਸਰਾਜ ਸਿੰਘ ਜੀ ਹੱਲਣ ਸਾਹਿਬ ਅਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਣਵੀਰ ਸਿੰਘ ਜੀ ਪਰਮਾਰ ਸਾਹਿਬ ਚੇਅਰਮੈਨ ਸਾਹਿਬ, ਜਿਨ੍ਹਾਂ ਨੇ ਬੱਚਿਆਂ ਨੂੰ ਮਹਾਰਾਜ ਦੀ ਪਰਮਾਤਮਾ ਦੀ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਿਓ, ਸਿਰ ਤੇ ਮੇਰਾ ਭਰੇ ਹੱਥ ਰੱਖਿਓ, ਬੱਚਿਆਂ ਨੂੰ ਆਪਸ ਵਿੱਚ ਮੇਲ ਜੋਲ ਪ੍ਰੇਮ ਪਿਆਰ ਏਕਤਾ ਅਥਵਾਕ ਚੜ੍ਹਦੀ ਕਲਾ ਬਖਸ਼ਣੀ। ਦੋਹੀ ਪਰਿਵਾਰ ਬੜੇ ਵੱਡੇ ਭਾਗਾਂ ਵਾਲੇ ਹੈ। ਇੱਕੋ ਮੈਂ ਮਾਂ ਬਾਪ ਤੇ ਗੱਲ ਕਹਿ ਕੇ ਕਵਿਤਾ ਛਡਾ ਦੇਣੀ ਹੈ। ਮਾਂ ਬਾਪ ਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਸਮਿਆਂ ਦੀ। ਮਾਂ ਨੇ

ਪਰਮਾਤਮਾ ਦੇ ਚਰਨਾਂ ਕਮਲਾਂ ਦੇ ਵਿੱਚ ਅਤੇ ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਜੀ। ਆਓ ਸਰਵਣ ਕਰੀਏ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਵਾਲ ਅਤੇ ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸਾ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ ਇੰਜ ਸਿੰਘ।

0: ਪੁੱਤਰਾਂ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਲ ਨੂੰ ਇਹ ਰਾਜਾ ਆਖੇ, ਮਾਂ ਨੂੰ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਦੋਹਾਂ ਬੱਚਿਆਂ ਨੂੰ ਕੁੜਮ ਕੜਮਾਈ ਆਇਆ ਬਲਰਾਮ ਜੀ, ਉਹ ਦੋਨਾਂ ਪਰਿਵਾਰਾਂ ਨੂੰ ਸਮੁੱਚੀਆਂ ਸੰਗਤਾਂ ਨੂੰ ਵਧਾਈ ਦੇਣਗੇ ਤੇ ਧੰਨਵਾਦ ਕਰਨਗੇ। ਸਰਦਾਰ ਰਣਵੀਰ ਸਿੰਘ ਜੀ, ਪਰਮਾਰ ਸਾਹਿਬ, ਚੇਅਰਮੈਨ ਸਾਹਿਬ, ਆਓ ਜੀ ਸਰਵਣ ਕਰੀਏ ਹੋਈਆਂ ਭੁੱਲਾਂ ਚੁੱਕੀ ਤਾਂ ਖਮਾ, ਫਤਿਹ ਦੀ ਸਾਂਝ ਪ੍ਰਾਪਤ ਕਰੋ, ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਢਾਡੀ ਜਥੇ ਦਾ, ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਫਾਰਸ, ਤੇ ਹੁਣ ਜੋ ਚੀਮਾ ਸਾਹਿਬ ਸਮੁੱਚੇ ਪਰਿਵਾਰ ਨੇ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਕੀਤੀਆਂ, ਉਸਦੀ ਬਦੌਲਤ ਬੱਚਿਆਂ ਨੂੰ ਸਰੋਪੇ ਦੀ ਬਖਸ਼ਿਸ਼ ਕੀਤੀ ਜਾਵੇਗੀ। ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਬੱਚਿਆਂ ਨੂੰ ਸਰੋਪੇ ਦੀ ਬਖਸ਼ਿਸ਼ ਕਰਨ। ਚੀਮਾ ਸਾਹਿਬ ਬਾਰੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸੇਵਾ ਜਿੱਥੇ ਦੱਸੀਏ, ਜਿੱਥੇ ਟੌਪ ਦੇ ਟਰੇਡਮੈਨ ਕਈ ਵਾਰੀ ਜਵਾਬ ਦੇ ਜਾਂਦੇ ਨੇ ਵੀ ਆਹ ਕੰਮ ਨਹੀਂ ਹੋ ਸਕਦਾ, ਅਤੇ ਚੀਮਾ ਸਾਹਿਬ ਨੇ ਦੇਖ ਕੇ ਕਹਿਣਾ ਕੋਈ ਨਹੀਂ ਹੋਜੂਗਾ, ਉੱਥੇ ਵੀ ਇਹਨਾਂ ਨੇ ਹੱਥ ਪੈ ਲੈਣਾ। ਬਹੁਤ ਭਾਰੀ ਸੇਵਾ ਕੀਤੀ ਆ। ਸੋ ਚੀਮਾ ਸਾਹਿਬ ਸਮੁੱਚੀ ਕਮੇਟੀ ਵੱਲੋਂ, ਸਮੁੱਚੀ ਸੰਗਤ ਵੱਲੋਂ ਤੁਹਾਡਾ, ਤੁਹਾਡੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਭੈਣ ਮੇਰੀ ਨੇ ਮੈਨੂੰ ਉਲਾਮਾ ਦਿੱਤਾ ਸੀ ਜਦੋਂ ਪਹਿਲੀ ਵਾਰ ਚੀਮਾ ਸਾਹਿਬ ਨੇ ਕਮੇਟੀ 'ਚ ਪਾਇਆ, ਕਹਿੰਦੀ ਵੀ ਰਣਵੀਰ ਤੇਰੇ ਨਾਲ ਲੜਨ ਆਉਣਾ ਮੈਂ, ਕਿ ਚੀਮਾ ਸਾਹਿਬ ਹੁਣ ਘਰੇ ਨਹੀਂ ਆਉਂਦੇ। ਮੈਂ ਕਿਹਾ ਕੋਈ ਨਹੀਂ ਭੈਣ ਜੀ, 3-4 ਸਾਲ ਵਾਸਤੇ ਇਹਨਾਂ ਨੂੰ ਚੜ੍ਹਾ ਦਿਉ ਗੁਰਦੁਆਰੇ, ਕੋਈ ਗੱਲ ਨਹੀਂ। ਸੋ ਇਹਨਾਂ ਨੇ ਬੜੀ ਭਾਰੀ ਸੇਵਾ ਕੀਤੀ। ਸੱਚੇ ਪਾਤਸ਼ਾਹ ਇਹਨਾਂ ਦੇ ਪਰਿਵਾਰ 'ਤੇ, ਬੱਚਿਆਂ 'ਤੇ ਮਿਹਰ ਭਰਿਆ ਹੱਥ ਰੱਖਣ, ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨ। ਜਿਹੜੀ ਸ਼ਗਨ ਦੀ ਰਸਮ ਹੈ, ਸਿਰਫ ਅਤੇ ਸਿਰਫ ਬੱਚੇ ਦੇ ਮਾਤਾ ਪਿਤਾ ਹੀ ਦਰਬਾਰ ਦੇ ਵਿੱਚ ਕਰਨਗੇ, ਬਾਕੀ ਜਿਹੜੀ ਸੰਗਤ ਹੈ ਉਹ ਟੈਂਟ ਦੇ ਵਿੱਚ ਸ਼ਗਨ ਦੀ ਰਸਮ ਹੋਵੇਗੀ। ਦੇਗ ਜਿਹੜੀ ਇੱਥੇ ਹੀ ਵਰਤੇਗੀ। ਦੇਗ ਲੈਣ ਉਪਰੰਤ ਤੁਸੀਂ ਬੜੇ ਪਿਆਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਦਰ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਇੱਥੋਂ ਜਾਣਾ, ਅਤੇ ਬਾਹਰ ਟੈਂਟ ਦੇ ਵਿੱਚ ਜੋ ਲੰਗਰ ਦੀ ਸੇਵਾ ਉੱਥੇ ਉੱਥੇ ਆਪ ਜੀ ਨੇ ਲੋੜ ਅਨੁਸਾਰ ਛੱਕ ਕੇ ਜਾਣਾ। ਸੋ ਇੱਕ ਵਾਰ ਸਾਰਿਆਂ ਦਾ ਫਿਰ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: वाहिगुरु जी,
1: वाहिगुरु, वाहिगुरु।

ਬਾਜਾਂ ਵਾਲੇ ਪਾਤਸ਼ਾਹ ਤੇਰੇ ਚੋਜ ਨਿਆਰੇ ਨਾਲ ਖੰਡੇ ਦੇ ਸਾਜ ਤੇ ਸੀ ਪੰਜ ਪਿਆਰੇ। ਮੇਰੇ ਬਾਜਾਂ ਵਾਲੇ ਪਾਤਸ਼ਾਹ ਤੇਰੇ ਚੋਜ ਨਿਆਰੇ ਨਾਲ ਖੰਡੇ ਦੇ ਸਾਜ ਤੇ ਸੀ ਪੰਜ ਪਿਆਰੇ। ਨੀਲੇ ਬਾਣੇ ਪਹਿਣ ਲਏ ਪੈਂਦੇ ਲਸ਼ਕਾਰੇ, ਕਰਦੇ ਰਹਿੰਦੇ ਬੈਰੀ ਨਾਲ ਸਦਾ ਹੱਥ ਕਰਾਰੇ। ਉਹ ਜੀਤਵਾਲ ਦੇ ਪਾਰਸਾ ਨਹੀਂ ਸਦਕੋ ਹਾਰੇ। ਗੁਰੂ ਸਾਹਿਬਾਨ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਜੀ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਹਿਬ ਸਖਤ ਜੀਓ, ਆਓ ਸਭ ਤੋਂ ਪਹਿਲਾਂ ਹੱਥ ਜੋੜ ਕੇ ਪਿਆਰ ਸਤਿਕਾਰ ਆਪਦੇ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਲੱਗ ਜਾਵੇ। ਕੋਈ ਵੀ ਰਸਨਾ ਬਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀਆਂ ਰਹਿਮਤਾਂ ਹੋਈਆਂ ਨੇ, ਪਾਤਸ਼ਾਹ ਜੀ ਪਾਵਨ ਗੋਦ ਵਿੱਚ ਬੈਠ ਕੇ ਸਤਿਗੁਰਾਂ ਜੀ ਦੇ ਦਰਸ਼ਨ ਦਿੱਤਾਰੇ ਅਤੇ ਗੁਰੂ ਚਰਨਾਂ ਦਾ ਆਨੰਦ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਗੁਰੂ ਵਡਿਆਈਆਂ ਸ਼ਬਦ ਵਿਚਾਰਾਂ ਢਾਡੀ ਬਾਰਾਂ ਸੇਵਾ ਸਿਮਰਨ ਤੇ ਨਿਤਨੇਮ ਇਹ ਬਿਰਲਿਆਂ ਦੀ ਝੋਲੀ ਵਿੱਚ ਪੈਂਦਾ। ਜਗ ਮੈਂ ਉੱਤਮ ਕਾਢੀਐ ਬਿਰਲੇ ਕਈ ਕੇ। ਜਦੋਂ ਗੁਰੂ ਘਰੇ ਆਉਣੇ ਆ ਤੇ ਉਦੋਂ ਤਰਲਾ ਕਰਿਆ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਡੇ ਗਰੀਬਾਂ ਤੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਨਹੀਂ ਸਾਡੇ ਚ ਕੀ ਕਿੱਥੇ ਹਿੰਮਤ ਹੈ, ਕਿੱਥੇ ਪਾਵਰ ਹੈ, ਕਿੱਥੇ ਸੋਝੀ ਸਾਨੂੰ, ਕਿੱਥੇ ਇੰਨਾ ਗਿਆਨ ਹੈ। ਗਿਆਨ ਧਿਆਨ ਕੇ ਸ਼ਿਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ। ਤੁਸੀਂ ਵੱਡੇ ਸਾਹਿਬ ਹੋ ਸਾਡੀ ਪੱਤ ਕੱਜਣ ਵਾਲੇ ਆ। ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੋ ਪੱਤ ਮੇਰੀ। ਦਾਨਾ ਬੀਨਾ ਸਾਈ ਮਹਿੰਡਾ ਨਾਨਕ ਸਾਰ ਨਾ ਜਾਣਾ ਤੇਰੀ।

0: ਆਇਆ ਰਾਮ ਰਾਜੇ, ਹਰਨਾਕਸ਼ ਦੌਟ ਹਰ ਮਾਰਿਆ, ਪ੍ਰਹਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਅੱਜ ਨੀ ਜੁਗਾ ਜਗੰਤਰਾਂ ਤੋਂ ਆਪਣੇ ਪਿਆਰਿਆਂ ਦੀ ਪਹਿਜ ਰੱਖਦਾ ਪਰਮਾਤਮਾ। ਇਸ ਵਾਹਿਗੁਰੂ ਦੇ ਇਸ ਰੱਬ ਦੇ ਪਿਆਰੇ ਬਣਨਾ ਹੀ ਔਖਾ। ਬਸ ਜਦੋਂ ਗੁਰੂ ਚਰਨਾਂ ਨਾਲ ਪ੍ਰੇਮ ਕਰਾਂਗੇ ਨਾ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਉਹ ਕਹਿੰਦੇ ਇੱਥੇ ਪ੍ਰੇਮ ਦੀ ਖੇਡ ਆ, ਜਿਹੜੇ ਪ੍ਰੇਮ ਕਰਨਗੇ। ਮਹਾਰਾਜ ਕਹਿੰਦੇ ਜਿਹੜਾ ਪ੍ਰੇਮ ਕਰਦਾ ਨਾ ਰੱਬ ਨੂੰ, ਤੇ ਰੱਬ ਫਿਰ ਉਹਨੂੰ ਪ੍ਰੇਮ ਕਰਦਾ। ਜਿੰਨਾ ਗੁੜ ਪਾਲੀਏ, ਮਿੱਠਾ ਪੰਜਾਬੀ ਦੀ ਕਹਾਵਤ ਆ ਸਿਆਣਿਆਂ ਦੀ ਵੀ, ਓਨਾ ਹੀ ਹੋਣਾ। ਜਿੰਨਾ ਅੰਦਰੋਂ ਭਿੱਜਾਂਗੇ ਗੁਰੂ ਦੇ ਨਾਲ, ਪ੍ਰੇਮ ਕਰਾਂਗੇ, ਤੇ ਓਨੀਆਂ ਹੀ ਗੁਰੂ ਰਹਿਮਤਾਂ ਕਰ ਦਿੰਦਾ, ਓਨੀਆਂ ਹੀ ਬਖਸ਼ਿਸ਼ਾਂ ਕਰ ਦਿੰਦਾ। ਤੇ ਉਹਦੇ ਚਰਨਾਂ ਕਮਲਾਂ ਵਿੱਚ ਪ੍ਰੇਮ ਬਣਨਾ, ਗੁਰਬਾਣੀ ਨੂੰ ਸੁਣਿਆ, ਪੜ੍ਹਿਆ, ਸਮਝਿਆ, ਵਿਚਾਰਿਆ, ਮੰਨਿਆ, ਹਿਰਦੇ ਚ ਵਸਾਇਆ। ਮਹਾਰਾਜ ਕਹਿੰਦੇ ਹਿਰਦੇ ਨਾਮ ਵਸਾਏ ਹੋ। ਜਿਹਨੇ ਹਿਰਦੇ ਦੇ ਨਾਮ ਨੂੰ ਵਸਾ ਲਿਆ ਨਾ, ਉਹਨੂੰ ਫਿਰ ਜੰਗਲਾਂ ਬੇਲਿਆਂ ਚ ਜਾਣ ਦੀ ਲੋੜ ਨਹੀਂ ਪਈ, ਉਹਨੂੰ ਪੁੱਠੇ ਲਮਕਣ ਦੀ ਧੂਣੇ ਤੱਪਣ ਦੀ ਲੋੜ ਨਹੀਂ ਪਈ, ਉਹਨੂੰ ਜਲ ਧਾਰੇ ਕਰਨ ਦੀ, ਉਹਨੂੰ ਮੂੰਡ ਵਡਾਉਣ ਦੀ ਲੋੜ ਨਹੀਂ ਪਈ, ਉਹਨੂੰ ਦਰਖਤਾਂ ਦੇ ਪੱਤੇ ਖਾਣ ਦੀ ਲੋੜ ਨਹੀਂ ਪਈ। ਕਿਉਂ? ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਰੱਬ ਬੈਠਾ ਹੈ, ਇਹਨੂੰ ਪਛਾਣਨ ਵਾਲੀ ਅੱਖ ਬਣਾਉਣੀ ਪੈਣੀ ਹੈ, ਉਹ ਗੁਰਮਤ ਨੇ ਬਣਾਉਣੀ, ਗੁਰੂ ਨੇ ਬਣਾਉਣੀ, ਗੁਰਬਾਣੀ ਨੇ ਬਣਾਉਣੀ ਹੈ। ਆਓ ਮਹਾਨ ਜਰਨੈਲਾਂ ਦੇ ਇਤਿਹਾਸ ਦੀ ਲੜੀ ਨੂੰ ਆਰੰਭ ਕਰੀਏ। ਸਿੱਖ ਧਰਮ ਦਾ ਜਿਹੜਾ ਇਤਿਹਾਸ ਹੈ ਬੜਾ ਮਹੱਤਵਪੂਰਨ ਹੈ ਤੇ ਬੜਾ ਵੱਡਮੁੱਲਾ ਇਤਿਹਾਸ ਹੈ। ਸਾਨੂੰ ਜਿੱਥੇ ਗੁਰਬਾਣੀ ਬਾਰੇ ਪਤਾ ਹੋਣਾ ਚਾਹੀਦਾ, ਇਤਿਹਾਸ ਬਾਰੇ ਵੀ ਜ਼ਰੂਰੀ ਪਤਾ ਹੋਣਾ ਚਾਹੀਦਾ, ਕਿਉਂਕਿ ਸਾਨੂੰ ਆਪਦੇ ਕੰਮਾਂ ਬਾਰੇ ਸਾਰਿਆਂ ਨੂੰ ਪਤਾ, ਆਪਦੀ ਜ਼ਿੰਮੇਵਾਰੀਆਂ ਬਾਰੇ ਸਾਨੂੰ ਸਾਰਿਆਂ ਨੂੰ ਪਤਾ, ਅਸੀਂ ਵੀ ਤੁਸੀਂ ਵੀ ਸਾਰੇ ਵਿੱਚੇ ਹੀ ਹਾਂ। ਸਾਡਾ ਟਾਈਮ ਟੇਬਲ ਕੀ ਹੈ, ਕਦੋਂ ਕਿੱਥੇ ਜਾਣਾ, ਕਿੱਥੋਂ ਆਉਣਾ, ਕੀ ਕਰਨਾ, ਸਾਰਾ ਪਤਾ ਸਾਰਿਆਂ ਨੂੰ। ਅਸੀਂ ਕਿਹਤੋਂ ਲੈਣਾ, ਕਿਹਨੂੰ ਦੇਣਾ, ਕੀ ਕਮਾਉਣਾ, ਕੀ ਪ੍ਰੋਫਿਟ ਰੱਖਣਾ, ਇਹ ਸਾਰਿਆਂ ਦੀ ਟਾਈਮ ਟੇਬਲ ਦੀ ਲਿਸਟ ਹੈਗੀ ਹੈ। ਇੱਕੋ ਹੀ ਵਿੱਚ ਟਾਈਮ ਆਪਣਾ ਕੱਢਿਆ ਹੋਇਆ ਗੁਰੂ ਘਰ ਦਾ, ਇੱਕੋ ਟਾਈਮ ਟੇਬਲ ਜਿਹੜਾ ਗੁਰੂ ਮਹਾਰਾਜ ਕਿਰਪਾ ਕਰੇ, ਬੜੀ ਕਿਰਪਾ ਹੁਣ ਸੰਗਤ ਤੇ ਇੱਥੇ ਆਉਣ ਦੇ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੜਾ ਕੁਝ ਮਿਲਦਾ, ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਜੋ ਕੁਛ ਵੀ ਪ੍ਰਾਪਤ ਕੀਤਾ ਨਾ, ਜੋ ਭੋਗ ਰਹੇ ਹਾਂ, ਜੋ ਕਰ ਰਹੇ ਹਾਂ, ਉਹ ਇਹਦਾ ਹੀ ਕੀਤਾ ਹੋਇਆ, ਬੰਦੇ ਦਾ ਕੀਤਾ ਕੁਝ ਨਹੀਂ। ਤੇ ਇੱਥੇ ਅਸੀਂ ਦਸਵੰਧ ਕੱਢਣ ਆਉਣੇ ਹਾਂ, ਇਹ ਮਾਲਕ ਦਾ ਸ਼ੁਕਰਾਨਾ ਕਰਨ ਆਉਣੇ ਹਾਂ, ਦਰਸ਼ਨ ਕਰਨ ਆਉਣੇ ਹਾਂ, ਇੱਥੇ ਗੁਰੂ ਦੀ ਗੋਦ ਦਾ ਆਨੰਦ ਲੈਣ ਆਉਣੇ ਹਾਂ। ਉਹ ਵੀ ਕਿਤੇ ਸਮਾਂ ਸੀ ਵੀ ਜਦੋਂ ਸਿੱਖ ਜੰਗਲਾਂ 'ਚ ਰਹਿਣ ਲੱਗ ਗਏ ਤੇ ਗੁਰੂ ਘਰਾਂ ਦੇ ਵੀ ਦਰਸ਼ਨ ਨਸੀਬ ਨਹੀਂ ਸੀ ਹੁੰਦੇ ਸਿੱਖਾਂ ਨੂੰ। ਜਿਹੜੀ ਆਪਾਂ ਅਰਦਾਸ ਕਰਦੇ ਨਾ ਵੀ ਜਿਨ੍ਹਾਂ ਗੁਰਧਾਮਾਂ ਤੋਂ ਖਾਲਸੇ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦਾ ਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਇਹ ਉਹਨਾਂ ਸਮਿਆਂ ਦੀ ਅਰਦਾਸ ਆ ਜਿਹੜੇ ਸਮੇਂ ਸਿੱਖ ਜੰਗਲਾਂ 'ਚ ਰਹਿੰਦੇ ਆ, ਜਿਹੜੇ ਸਮੇਂ ਹਕੂਮਤਾਂ ਨੇ ਗੁਰੂ ਘਰਾਂ ਨੂੰ ਜਿੰਦੇ ਲਵਾਤੇ ਆ, ਜਿਹੜੇ ਸਮੇਂ ਸਰੋਵਰ ਪੂਰ ਦਿੱਤੇ ਆ, ਜਿਹੜੇ ਸਮੇਂ ਇਜਾਜ਼ਤ ਨਹੀਂ ਕਿਸੇ ਨੂੰ, ਕਿਉਂਕਿ ਟਾਵਾਂ ਟਾਵਾਂ ਸਿੱਖ ਲੱਭਦਾ ਕਿਤੇ ਕਿਤੇ ਦੇਂਦਾ ਕਿਸੇ ਕਿਸੇ ਪਿੰਡ ਦੇ ਵਿੱਚ, ਉਹ ਵੀ ਜਿੱਥੇ ਲੋਕ ਚੰਗੇ ਵੱਸਦੇ ਹੋਣ, ਪਿੰਡ ਦੇ ਵੀ ਲੋਕ ਹਿੰਦੂ ਤੇ ਮੁਸਲਮਾਨ ਜਿਹੜੇ ਚੰਗੇ ਹੋਣ, ਮੁਗਲ ਲੋਕ ਉੱਥੇ ਉੱਥੇ ਕੋਈ ਟਾਵੇਂ ਟਾਵੇਂ ਸਿੰਘ ਰਹਿੰਦੇ ਤੇ ਨਾ ਹੀ ਸਾਰੇ ਸਿੰਘ ਗੁਰੂ ਧਾਮਾਂ ਦੇ ਦਰਸ਼ਨ ਦਾਦਾਰਿਆਂ ਦੀ ਵੀ ਅਰਦਾਸ ਕਰਦੇ ਆ, ਜੰਗਲਾਂ 'ਚ ਰਹਿੰਦੇ ਆ, ਝਾੜੀਆਂ 'ਚ ਰਹਿੰਦੇ ਆ, ਲੁਕ ਛੁਪ ਕੇ ਟਾਈਮ ਪਾਸ ਕਰਦੇ ਆ, ਕਿਉਂਕਿ ਉਦੋਂ ਸਿਰਾਂ ਦੇ ਮੁੱਲ ਪੈ ਰਹੇ ਨੇ ਸਿੱਖਾਂ ਦੇ, ਸੂਏ ਕੁੱਤਿਆਂ ਵਾਂਗੂੰ ਸੂਹਾਂ ਲੈ ਕੇ ਖਬਰਾਂ ਦੇ ਰਹੇ ਨੇ ਸਿੱਖਾਂ ਦੀਆਂ। ਤੇ ਐਸੇ ਦੋ ਜਰਨੈਲ ਯੋਧੇ ਮੈਂ ਪਹਿਲਾਂ ਜਿਹੜੀ ਬੇਨਤੀ ਕੀਤੀ ਨਾ, ਹੁਣ ਤਾਂ ਸਾਨੂੰ ਰੋਕ ਨਹੀਂ ਨਾ ਵੀ ਕੋਈ ਗੁਰੂ ਘਰੇ ਨਹੀਂ ਆ ਸਕਦਾ, ਉਹਨਾਂ ਸਮਿਆਂ 'ਚ ਰੋਕਾਂ ਸੀ। ਗੁਰੂ ਘਰ ਆਜ਼ਾਦ ਵੀ ਕੁਰਬਾਨੀਆਂ ਦੇ ਕੇ ਕਰਵਾਏ ਸਾਡੇ ਸਿੱਖਾਂ ਨੇ, ਕਿਉਂਕਿ ਗੁਰੂ ਘਰ ਲਈ ਸਾਡੀ ਜਾਨ ਵੱਡੀ ਨਹੀਂ, ਗੁਰੂ ਘਰ ਤੋਂ ਅਣਖ ਗੈਰਤ ਆਣ ਸ਼ਾਨ ਇਹ ਸਬਕ ਪੜ੍ਹਾਏ ਹੋਏ ਆ ਮਹਾਰਾਜ ਨੇ ਸਾਨੂੰ। ਗੁਰੂ ਘਰ ਦੇ ਨਾਲ ਜਿਹਨੇ ਵੀ ਮੱਥਾ ਲਾਇਆ ਤੇ ਸਿੰਘ ਯੋਧਿਆਂ ਨੂੰ ਭਵੇਂ ਆਪਾਂ ਕੁਰਬਾਨ ਕਰਨਾ ਪਿਆ ਤੇ ਉਹਦਾ ਮੱਥਾ ਫੇਕੇ ਮੁੜੇ, ਜਿਹਨੇ ਜਿਹਨੇ ਵੀ ਚਾਹੇ ਅਬਦਾਲੀ ਹੋਇਆ, ਚਾਹੇ ਮੱਸਾ ਰੰਗੜ ਹੋਇਆ, ਚਾਹੇ ਜ਼ਕਰੀਆ ਖਾਨ ਹੋਇਆ, ਚਾਹੇ ਇੰਦਰਾ ਗਾਂਧੀ ਹੋਈ, ਜਿਹਨੇ ਜਿਹਨੇ ਵੀ ਮੱਥਾ ਲਾਇਆ, ਸੰਨ 84 ਵਿੱਚ ਕਹਿਰ ਕਮਾਇਆ ਇੰਦਰਾ ਨੇ, ਦੇ ਕੇ ਹੁਕਮ ਅਕਾਲ ਤਖ਼ਤ ਢਵਾਇਆ ਇੰਦਰਾ ਨੇ, ਮਾਰ ਗੋਲੀਆਂ ਕਰਤੀ ਲੀਰੋ ਲੀਰ ਖਾਲਸੇ ਨੇ, ਦੇਸ਼ ਕੌਮ ਦੀ ਰਾਖੀ ਕਰਨੀ
1: ਵੀਰ ਖਾਲਸੇ ਨੇ।
0: ਜਦ ਹਮਲਾ ਕਰਵਾਇਆ ਸੀ ਸ਼ਾਹ ਅਬਦਾਲੀ ਨੇ, ਉਸ ਦਾ ਬਦਲਾ ਲੈ ਲਿਆ ਦੀਪ ਸਿੰਘ ਅਕਾਲੀ ਨੇ, ਬੀਕਾਨੇਰੋਂ ਦਿੱਤੀ ਘੱਤ ਵੀ ਹੀਰ ਖਾਲਸੇ ਨੇ, ਦੇਸ਼ ਕੌਮ ਦੀ ਕਰਨੀ ਰਾਖੀ
1: ਵੀਰ ਖਾਲਸੇ ਨੇ।
0: ਕਿਉਂਕਿ ਅਸੀਂ ਗੁਰੂ ਧਾਮਾਂ ਸਾਡੀ ਜਿੰਦ ਜਾਨ ਆ, ਕੁਰਬਾਨ ਹੋ ਜਾਂਦੇ ਗੁਰੂ ਧਾਮਾਂ ਤੋਂ, ਤੇ ਇਹ ਦੋ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਇਹ ਤਰਨ ਤਾਰਨ ਸਾਹਿਬ ਦੇ ਇਲਾਕੇ ਦੇ ਵਿੱਚ ਨੇ, ਤੇ ਰਾਤ ਬਰਾਤੇ ਦਰਸ਼ਨ ਵੀ ਕਰਿਆਉਂਦੇ ਆ, ਇਸ਼ਨਾਨ ਵੀ ਕਰਿਆਉਂਦੇ, ਕਿਤੇ ਕਿਤਾਈ ਇਹ ਝਾੜੀਆਂ ਚ ਬੈਠੇ ਆ। ਤੇ ਇੱਥੋਂ ਦੀ ਇੱਕ ਰਸਤਾ ਜਿਹੜਾ ਲਾਹੌਰ ਤੋਂ ਆ ਰਿਹਾ ਰਾਹੀ ਪਾਂਧੀ ਲੰਘ ਰਹੇ ਨੇ, ਕੱਚੀਆਂ ਪੱਗ ਡੰਡੀਆਂ, ਜਰਨੈਲੀ ਸੜਕ ਸੀ ਜਿਹੜੀ ਨੂਰਦੀਨ ਦੀ ਸਰਾਂ ਕੋਲੇ ਸੀ ਲਾਹੌਰ ਨੂੰ ਜਾਣ ਵਾਲੀ, ਇੱਕ ਪੱਗ ਡੰਡੀ ਹੈ। ਕਈ ਵਾਰੀ ਆਪਾਂ ਕਹਿੰਦੇ ਵੀ ਸ਼ਾਰਟਕੱਟ ਚੱਲ ਵੜੀਏ, ਉਹਨਾਂ ਸਮਿਆਂ ਦੇ ਵਿੱਚ ਲੋਕ ਪੈਦਲ ਹੀ ਜਾਂਦੇ ਸੀ ਵਾਲੇ, ਜਿਹਦੇ ਕੋਲੇ ਮਾੜੀ ਮੋਟੀ ਧਨ ਦੌਲਤ ਉਹ ਗੱਡੇ ਤੇ ਜਾਂ ਊਠਾਂ ਤੇ ਜਾਂ ਘੋੜਿਆਂ ਤੇ ਜਾਂ ਰਥਾਂ ਤੇ, ਆਮ ਲੋਕ ਰਾਹੀ ਪਾਂਧੀ ਪੈਦਲ ਹੀ ਜਾਂਦੇ ਸੀ ਤੁਰ ਕੇ। ਤੇ ਝਾੜੀਆਂ ਦੇ ਵਿੱਚ ਬੈਠੇ ਨੇ, ਤੇ ਥੋੜਾ ਜਿਹਾ ਇੱਕ ਕਾਫਲਾ ਮੁਗਲਾਂ ਦਾ ਲੰਘਿਆ, ਜਿਹਦੇ ਵਿੱਚ 20-25 ਬੰਦੇ ਆ, ਮੁਗਲ ਲੰਘੇ ਆ, ਗੱਲਾਂ ਕਰਦੇ ਜਾਂਦੇ ਆ, ਕਹਿੰਦੇ ਵੀ ਆਹ ਇਲਾਕਾ ਜਿਹੜਾ ਮਾਝੇ ਦਾ ਤਰਨ ਤਾਰਨ ਸਾਹਿਬ ਦਾ ਇਲਾਕਾ ਨਾ, ਇੱਥੇ ਸਿੱਖਾਂ ਦਾ ਬੜਾ ਪਹਿਰਾ, ਸ਼ੇਰ ਭਾਵੇਂ ਸੁੱਤਾ ਹੀ ਪਿਆ ਹੋਵੇ ਤੇ ਤਾਂ ਵੀ ਲੋਕ ਡਰਦੇ ਹੁੰਦੇ ਉਹ ਤੋਂ, ਸਿੰਘ ਤੇ ਸ਼ੇਰ ਤੋਂ ਨਾ ਲੋਕ ਡਰਦੇ ਆ, ਛੇਤੀ ਨੇੜੇ ਨਹੀਂ ਆਉਂਦੇ। ਆ ਹੁਣ ਸਮਾਂ ਚੱਲਦਾ ਰਿਹਾ, ਬਾਬਾ ਮਨੋ ਚਾਲ ਵਰਗੇ, ਜਗਰਾਜ ਸਿੰਘ ਤੂਫਾਨ ਵਰਗੇ, ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲੇ ਵਰਗੇ ਸ਼ਹੀਦ ਵੀ ਹੋ ਗਏ ਸੀ, ਪਰ 4-4 ਘੰਟੇ ਪੁਲਿਸ ਨੇੜੇ ਨਹੀਂ ਸੀ ਗਈ, 4-4 ਘੰਟੇ ਇਹੀ ਖੌਫ ਰਿਹਾ ਵੀ ਪਤਾ ਨਹੀਂ ਕਦੋਂ ਉੱਠ ਕੇ ਬੰਬ ਬਲਾਸਟ ਕਰ ਦੇਣਾ ਯੋਧਿਆਂ ਨੇ। ਅੱਜ ਦੀਆਂ ਗੱਲਾਂ ਨੇ, ਨਾਲੇ ਵਾਲੀ ਦੂਰ ਦੀਆਂ ਨੀ। ਸਿੰਘ ਤੇ ਸ਼ੇਰ ਤੋਂ ਹਮੇਸ਼ਾ ਹੀ ਲੋਕ ਡਰਦੇ ਆ, ਪਰ ਜੇ ਗੁਰੂ ਦੀ ਕਿਰਪਾ ਹੋਵੇ, ਮਿਹਰ ਹੋਵੇ ਗੁਰੂ ਦੀ, ਜੇ ਗੁਰੂ ਨਾਲ ਪ੍ਰਪੱਕ ਜੁੜੇ ਹੋ ਜੇ ਅਸੀਂ। ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਦਮਾਲੇ ਸਜਾਏ ਹੋਏ ਆ, ਕਛਹਿਰੇ ਸੁੱਕਣੇ ਪਾਏ ਨੇ, ਚਾਦਰੇ ਸੁੱਕਣੇ ਪਾਏ ਆ ਝਾੜੀਆਂ ਦੇ ਉੱਤੇ। ਦੋ ਰਾਹੀ ਕਈ ਇਤਿਹਾਸਕਾਰ ਕਹਿੰਦੇ ਪਿਓ ਪੁੱਤ ਸੀ, ਕਈ ਕਹਿੰਦੇ ਭਰਾ ਭਰਾ ਸੀ, ਕਈਆਂ ਨੇ ਸੇਫ ਅਲੀ ਤੇ ਮੁਹੰਮਦ ਅਲੀ ਉਹਨਾਂ ਦਾ ਨਾਂ ਲਿਖਿਆ। ਤੇ ਇਹ ਦੋ ਜਾਣੇ, ਇੱਕ ਦੇ ਨਜ਼ਰ ਪਈ ਹੈ ਸਿੰਘਾਂ ਦੇ ਦਮਾਲੇ ਨਜ਼ਰ ਪਏ ਨੇ, ਕਛਹਿਰੇ ਨਜ਼ਰ ਪਏ ਹੈ, ਚਾਦਰੇ ਨਜ਼ਰ ਪਏ। ਉਹ ਕਹਿੰਦਾ ਬਾਪੂ ਮੈਨੂੰ ਲੱਗਦਾ ਹੈ ਵੀ ਉਹ ਸਿੰਘ ਬੈਠੇ ਹੈ, ਸਿੰਘ ਬੈਠੇ ਨੇ ਝਾੜੀਆਂ ਦੇ ਵਿੱਚ, ਖਾਲਸਾ ਬੈਠਾ ਹੈ, ਉਹਨਾਂ ਦੇ ਨੀਲੇ ਬਾਣੇ ਹੈ, ਉਹਨਾਂ ਦੇ ਮਛਹਿਰੇ ਕੁੰਡੇ ਹੈ, ਉਹਨਾਂ ਕੋਲੇ ਜਿਹੜੇ ਨੇਜੇ ਆ, ਉਹਨਾਂ ਦੀ ਜੀਭ ਕੁਲ ਜੋਗਣ ਦੀ ਜੀਭ ਵਰਗੀ ਹੈ, ਉਹਨਾਂ ਦੇ ਟੁੱਟੇ ਹੋਏ ਮਿਆਨ ਨੇ ਕਮਰ ਕਸਿਆਂ ਦੇ ਵਿੱਚ, ਤੇਗਾਂ ਲਸ਼ਕਦੀਆਂ, ਉਹਨਾਂ ਦੇ ਚਿਹਰਿਆਂ ਤੇ ਕੋਈ ਖੌਫ ਨਹੀਂ ਲੱਗਦਾ, ਲਾਲੀਆਂ ਝੜਕਦੀਆਂ ਏ। ਮੈਨੂੰ ਲੱਗਦਾ ਵੀ ਛੇਤੀ ਕਦਮ ਪੱਟਣੇ ਚਾਹੀਦੇ ਹੈ, ਛੇਤੀ ਤੁਰਨਾ ਚਾਹੀਦਾ ਆਪਾਂ ਨੂੰ, ਕਿਉਂਕਿ ਕਿਤੇ ਸਿੰਘ ਆਪਣੇ ਗੱਲ ਨਾ ਪੈ ਜਾਣ, ਤੇ ਜੇ ਇਕੱਲਾ ਹੋਇਆ ਦੋ ਹੋਏ ਤੇ ਮੁਕਾਬਲਾ ਨਹੀਂ ਹੋਣਾ, ਨਾਲੇ 20-25 ਬੰਦੇ ਆ, ਫਿਰ ਵੀ ਕਹਿ ਰਹੇ ਵੀ ਸਾਤੋਂ ਮੁਕਾਬਲਾ ਨਹੀਂ ਹੋਣਾ, ਕਿਉਂਕਿ ਡਰ ਹੀ ਐਸਾ, ਪਤਾ ਵੀ ਕੌਮ ਹੀ ਐਸੀ। ਉਹ ਕਹਿੰਦੇ ਪਤਾ ਨਹੀਂ ਕੀ ਬਾਜਾਂ ਵਾਲੇ ਪਾਤਸ਼ਾਹ ਨੇ, ਪਤਾ ਨਹੀਂ ਕੀ ਬਾਜਾਂ ਵਾਲਾ, ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਲਾ ਗਿਆ, 1.25 ਲੱਖ ਨਾਲ ਇੱਕ ਨੂੰ ਲੜਾ ਗਿਆ। ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ। ਉਹ ਗੱਲਾਂ ਕਰਦੇ ਆ, ਤੇ ਜਿਹੜਾ ਵੱਡਾ ਉਹ ਕਹਿੰਦਾ ਵੀ ਤੈਨੂੰ ਭੁਲੇਖਾ ਪਿਆ ਪੁੱਤਰਾ, ਸਿੰਘ ਨਹੀਂ ਗਏ ਇਹ, ਤੇ ਜੇ ਹੋਏ ਵੀ ਤੇ ਉਹ ਬਹੁਤ ਰੁਪਈਏ ਹੋਣਗੇ, ਚੋਰ ਲਟੇਰੇ ਧਾਵੜੀ ਹੋਣਗੇ, ਭੇਸ ਬਣਾਏ ਹੋਣੇ ਇਹਨਾਂ ਨੇ। ਉਹ ਕਹਿੰਦਾ ਆਪਾਂ ਦਿੱਲੀ ਤੋਂ ਚੱਲ ਕੇ ਆ ਗਏ ਹਾਂ, ਤੇ ਤਰਨ ਤਾਰਨ ਲਾਹੌਰ ਪਹੁੰਚਣ ਵਾਲੇ ਆਪਾਂ, ਕਿਉਂਕਿ ਤਰਨ ਤਾਰਨ ਤੋਂ ਝਬਾਲ, ਝਬਾਲ ਤੋਂ ਲਾਹੌਰ, ਜੇ ਲਾਹੌਰੋਂ ਤੋਂ ਆਉਣਾ ਹੋਵੇ ਸਿੱਧਾ ਝਬਾਲ ਤਰਨ ਤਾਰਨ, ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ, ਜਲੰਧਰ, ਕਪੂਰਥਲਾ, ਇੱਧਰ ਦੀ ਦਿੱਲੀ ਨੂੰ ਰਸਤਾ ਜਾਂਦਾ ਸੀ। ਉਹ ਕਹਿੰਦੇ ਦਿੱਲੀਓਂ ਤੁਰੇ ਆ, ਰਸਤੇ ਵਿੱਚ ਕੋਈ ਸਿੰਘ ਨਹੀਂ ਮਿਲਿਆ, ਤੇ ਆ ਲਾਹੌਰ ਦੇ ਨੇੜੇ ਆ ਕੇ ਕਿਹੜੇ ਸਿੰਘ ਦੱਸ ਗਏ ਤੈਨੂੰ, 2 ਰੁਪਈਏ ਹੋਣੇ ਆ, ਧਾਵੜੀ ਹੋਣੇ ਆ, ਇਹ ਚੋਰ ਚੱਕੇ ਹੋਣੇ ਆ, ਇਹਨਾਂ ਨੇ ਬਾਣੇ ਹੀ ਪਾਏ ਹੋਣੇ ਆ, ਤੇ ਉਹਨਾਂ ਵਿੱਚ ਇਹ ਜਿਹੜੇ ਗੱਲਾਂ ਕਰਨ ਵਾਲੇ ਆ ਉਹ ਕਹਿੰਦੇ ਵੀ ਅਸੀਂ ਸੁਣਿਆ ਹੈ ਵੀ ਸਿੰਘ ਨਹੀਂ ਡਰਦੇ, ਤੇ ਜੇ ਸਿੰਘ ਹੋਣ ਆਪਦੇ ਗੁਰੂ ਧਾਮਾਂ ਦੀ ਬੇਅਦਬੀ ਕਰਾ ਲੈਣ, ਇਹ ਜੇ ਸਿੰਘ ਹੋਣ ਤੇ ਆਪਣੇ ਗੁਰੂ ਧਾਮਾਂ ਲਈ ਕੁਰਬਾਨ ਨਾ ਹੋ ਜਾਣ, ਇਹ ਆਪਣੀ ਕੁਰਬਾਨੀ ਨਾ ਦੇ ਦੇਣ, ਸਿੰਘ ਨਹੀਂ ਕਦੇ ਲੁਕਦੇ ਤੇ ਜਿਹੜੇ ਲੁਕਦੇ ਹੁੰਦੇ ਉਹ ਸਿੰਘ ਨਹੀਂ ਹੁੰਦੇ, ਇਹ ਗੱਲ ਕੰਨੀ ਪੈ ਗਈ। ਇਹ ਗੱਲ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਸੁਣੀ ਹੈ, ਗੱਲ ਰਹੀਆਂ ਦੀ ਸੁਣ ਲਈ ਸਿੰਘਾਂ ਨੇ ਸਾਰੀ ਡੋਲੇ ਫੜ ਕੇ ਯੋਧਿਆਂ ਕਰ ਲਈ ਤਿਆਰੀ। ਜਦੋਂ ਸਿੰਘਾਂ ਦੀਆਂ ਗੱਲਾਂ ਸੁਣੀਆਂ ਨਾ, ਸਿੰਘਾਂ ਨੇ ਗੱਲਾਂ ਸੁਣ ਲਈਆਂ ਮੁਗਲਾਂ ਦੀਆਂ, ਗੱਲ ਰਾਈਆਂ ਦੀ ਸੁਣ ਲਈ ਸਿੰਘਾਂ ਨੇ ਸਾਰੀ ਡੋਲੇ ਫੜ ਕੇ ਯੋਧਿਆਂ ਕਰ ਲਈ ਤਿਆਰੇ, ਬੜੇ ਜ਼ੁਲਮ ਸਿਰਾਂ ਤੇ ਸਹਿ ਲਏ ਹੁਣ ਸਾਡੀ ਬਾਰੀ, ਸ਼ੇਰ ਵਾਂਗ ਸਿੰਘ ਗੱਜਦੇ ਉੱਠ ਬੜਕ ਸੀ ਮਾਰੀ, ਮੈਂ ਜੀਤਵਾਲ ਦੇ ਪਾਰਸਾ ਜਾਵਾਂ ਬਲਾਹਾਰੀ। ਬਾਬਾ ਬੋਤਾ ਸਿੰਘ ਨੂੰ ਬਾਬਾ ਗਰਜਾ ਸਿੰਘ ਕਹਿੰਦਾ, ਫੜਾ ਧੌਣ ਤੋਂ ਕੀ ਬੋਲਦੇ ਜਾਂਦੇ ਨੇ, ਮਾਰਾਂ ਚਾਰ ਗਿੱਚੀ ਦੇ ਵਿੱਚ ਲਿਆਵਾਂ ਤੁਹਾਡੇ ਕੋਲੇ ਜਥੇਦਾਰ ਜੀ ਫੜ ਕੇ ਇਹਨੂੰ। ਬਾਬਾ ਬੋਤਾ ਸਿੰਘ ਕਹਿੰਦਾ ਗਰਜਾ ਸਿੰਘ ਨੂੰ ਕਹਿੰਦਾ, ਗਰਜਾ ਸਿੰਘ ਆਏ ਤਾਂ ਇਹਨਾਂ ਨੇ ਗੱਲ ਸਹੀ ਹੋਈ ਕਹੀ ਹੈ, ਇਹ ਝੂਠ ਨਹੀਂ ਕਹਿ ਕੇ ਗਏ ਗੱਲ ਨੂੰ, ਇਹਨਾਂ ਦੇ ਚਾਰ ਲੱਥੇ ਵੀ ਮਾਰ ਸਕਦੇ ਆ ਤੇ ਵਾਹਿਗੁਰੂ ਦੀ ਕਿਰਪਾ ਇਹ ਬੀਆਂ ਨੂੰ ਤਾਂ ਆਪਾਂ ਟਿੱਡੀ ਦਲ ਨੂੰ ਕੁਝ ਵੀ ਨਹੀਂ ਸਮਝਦੇ, ਪਰ ਇਹ ਸੱਚ ਬੋਲਦੇ ਜਾਂਦੇ ਹੈ, ਇਹਨਾਂ ਨੇ ਸੱਚੀ ਗੱਲ ਕਹੀ ਹੈ। ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਸੱਤ ਤੇ ਨੌ ਸਾਲ ਦੇ ਸੂਬੇ ਦੀ ਕਚਹਿਰੀ ਵਿੱਚ ਕਹਿ ਸਕਦੇ ਆ, ਸੂਬਿਆ ਤੂੰ ਈਲ ਨਹੀਂ ਮਨਾ ਸਕਦਾ, ਤੂੰ ਝੁਕਾ ਨਹੀਂ ਸਕਦਾ ਸਾਨੂੰ, ਤੂੰ ਸਾਡੇ ਸਰਨੀ ਨੀਵੇਂ ਕਰਾ ਸਕਦਾ, ਤੂੰ ਸਾਡਾ ਧਰਮ ਨਹੀਂ ਤਬਦੀਲ ਕਰਾ ਸਕਦਾ, ਉਹ ਕਹਿੰਦੇ ਸੂਬੇ ਅਸੀਂ ਤੇਤੋਂ ਡਰਦੇ ਹਾਂ, ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ, ਜ਼ੁਲਮ ਰਾਜ ਨੂੰ ਜੜਾਂ ਤੋਂ ਪੁੱਟ ਦਿਆਂਗੇ, ਮੁੜ ਕੇ ਕਰੂ ਨਾ ਕਿਸੇ ਨੂੰ ਤੰਗ ਕੋਈ, ਫੜ ਕੇ ਜ਼ੁਲਮ ਦੀ ਕੰਢੀ ਨੂੰ ਘੁੱਟ ਦਿਆਂਗੇ, ਪਰੇ ਹੋਏ ਜੋ ਚੂਰਮੇ ਖਾ ਕੇ ਅਸੀਂ ਚੂਰੀਆਂ ਉਹਨਾਂ ਦੀਆਂ ਘੁੱਟ ਦਿਆਂਗੇ, ਆਲਮਗੀਰੀਆ ਦੇਸ਼ ਦੇ ਵੈਰੀਆਂ ਨੂੰ ਆ ਨਿੰਬੂ ਵਾਂਗ ਨਚੋੜ ਕੇ ਸੁੱਟ ਦਿਆਂਗੇ। ਆਓ ਫਿਵੇਂ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਕਹਿੰਦੇ ਕਿੰਨਾ ਕੁ ਚਰ ਲੁਕ ਕੇ ਰਵਾਂਗੇ, ਆਪਸ ਵਿੱਚ ਗੁਰਬਤਾ ਕਰਦੇ ਆ, ਸਲਾਹ ਕਰਦੇ ਆ ਉਸ ਵਿੱਚ ਉਹਨਾਂ ਬੁੱਲਾਂ ਨੂੰ ਸਾਥੀ ਹੈ।

0: ਚੱਲ ਜਥੇਦਾਰਾ ਉੱਠ ਕੇ ਕਰੀਏ ਅਰਦਾਸਾ।
1: ਦੋਨੇ ਗੁਰਮਤਾ ਕਰਦੇ ਆ ਸਿੰਘ। ਕਹਿੰਦਾ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਐ ਲੁਕ ਲੁਕ ਕੇ ਥੋੜੀ ਰਵਾਂਗੇ, ਕਿੰਨਾ ਕੁ ਚਿਰ ਜ਼ਿੰਦਗੀ ਜਿਉਣੀ ਆ? ਕਿਤੇ ਲੁਕ ਲੁਕ ਕੇ ਕਿਤੇ ਜ਼ਿੰਦਗੀ ਜਿਉਣੀ ਚੰਗੀ ਹੁੰਦੀ ਹੈ? ਜ਼ਿੰਦਗੀ ਭਾਵੇਂ ਥੋੜੇ ਪਲਾਂ ਦੀ ਹੋਵੇ, ਥੋੜੇ ਚਿਰ ਦੀ ਹੋਵੇ, ਪਰ ਅਣਖ ਤੇ ਮੜਕਦੀ ਹੋਵੇ। ਸਿੰਘ ਸ਼ੇਰ ਤੇ ਮਾਰਦਾ ਕਦੇ ਗੁਲਾਮੀ ਸਹਿੰਦੇ ਨਾ। ਸਿੰਘ ਤੇ ਸ਼ੇਰ ਸੂਰਮੇ ਮਾਰਦਾ ਇਹ ਗੁਲਾਮੀ ਨਹੀਂ ਸਹਿੰਦੇ। ਚੜ੍ਹਦੀ ਕਲਾ ਚ ਰਹਿਣਾ ਹੁੰਦਾ ਗਹਿਣਾ ਮਰਦਾਂ ਦਾ, ਕੋਈ ਸਿਰੇ ਚੜਾਉਂਦਾ ਸੱਜਣਾ ਸੌਦਾ ਫਰਜਾਂ ਦਾ। ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜੀ ਨਹੀਂ ਹੁੰਦੀ। ਆਖੀ ਗੱਲ ਸਿਆਣਿਆ, ਸੱਜਣਾ ਕੌੜੀ ਨਹੀਂ ਹੁੰਦੀ। ਪਾਰਸ ਨੂੰ ਸਮਝਾਲਾ ਖਹਿੜਾ ਛੱਡ ਬਰਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਘਰ ਚ ਗਿਆਈਆਂ ਦਾ। ਚੱਲ ਜਥੇਦਾਰਾ ਉੱਠ ਕੇ ਕਰੀਏ ਅਰਦਾਸਾ, ਸਾਨੂੰ ਕਲਗੀ ਵਾਲਿਆ ਤੇਰਾ ਪ੍ਰਵਾਸਾ। ਲੁਕ ਲੁਕ ਰਹਿਣਾ ਹੁਣ ਨਹੀਂ ਕਰਨਾ ਇੱਕ ਪਾਸਾ, ਹੁਣ ਹੋਰ ਹਸਾਉਣਾ ਜਗਤ ਨੂੰ ਨਹੀਂ ਹਾਸਾ। ਕਹਿੰਦੇ ਹੁਣ ਜਗਤ ਨੂੰ ਹੋਰ ਹਾਸੇ ਨਹੀਂ ਹਸਾਉਣੇ, ਹੁਣ ਲੁਕ ਲੁਕ ਕੇ ਨਹੀਂ ਰਹਿਣਾ, ਹੁਣ ਇੱਕ ਪਾਸਾ ਕਰ ਦੇਣਾ। ਨਹੀਂ ਹੋਰ ਹਸਾਉਣਾ ਜਗਤ ਨੂੰ, ਹੁਣ ਕੋਈ ਹਾਸਾ। ਚੱਲ ਅਜੀਤਵਾਲ ਦੇ ਪਾਰਸਾ ਤੇਰਾ ਸਤਿਗੁਰ ਰਾਖਾ। ਮੇਰੇ ਪਾਤਸ਼ਾਹ ਰਾਖੇ ਨੇ, ਕਲਗੀਧਰ ਪਾਤਸ਼ਾਹ ਸਤਿਗੁਰੂ ਰਾਖੇ ਆ ਸੂਰਮਿਆਂ ਦੇ, ਯੋਧਿਆਂ ਦੇ। ਤੇ ਇਹ ਸਿੰਘਾਂ ਨੇ ਕੀਤਾ ਗੁਰਮਤਾ, ਤੇ ਜਦੋਂ ਬਾਹਰ ਆਏ ਨਾ ਝਾੜੀਆਂ ਚੋਂ, ਕਹਿੰਦੇ ਪਹਿਲਾਂ ਤਾਂ ਇਹਨਾਂ ਨੂੰ ਰੋਕ ਲਈਏ ਜਿਹੜੇ ਗੱਲਾਂ ਕਰਦੇ ਜਾਂਦੇ ਆ। ਉਹ ਗੱਲਾਂ ਇਹ ਕਰਦੇ ਜਾਂਦੇ ਸੀ ਵੀ ਜੇ ਕਿਤੇ ਸਿੰਘ ਉੱਠ ਕੇ ਆ ਗਏ ਆਪਾਂ ਤੋਂ ਭੱਜਿਆ ਵੀ ਨਹੀਂ ਜਾਣਾ। ਖੌਫ ਹੁੰਦਾ ਨਾ ਸ਼ੇਰ ਦਾ, ਜੰਗਲ ਵਿੱਚ ਦੀ ਕੋਈ ਲੰਘੇ ਤੇ ਹਰੇ ਹਮੇਸ਼ਾ ਹੀ ਹੋਰ ਜਾਨਵਰ ਦਾ ਖੌਫ ਨਹੀਂ ਹੁੰਦਾ ਕਿਸੇ ਨੂੰ, ਸ਼ੇਰ ਦਾ ਜ਼ਰੂਰ ਖੌਫ ਹੁੰਦਾ ਵੀ ਕਿਤੇ ਸ਼ੇਰ ਨਾ ਆ ਜਾਵੇ। ਤੇ ਸਿੰਘ ਜਦੋਂ ਬਾਹਰ ਆਏ ਨਾ, ਇਹਨਾਂ ਨੇ ਗੱਜ ਕੇ ਫਤਿਹ ਗਜਾਈ ਜਕਾਰਾ ਛੱਡਿਆ। ਮਾੜਾ ਬੰਦਾ ਤਾਂ ਯੋਧਿਆਂ ਦੇ ਜਕਾਰੇ ਸੁਣ ਕੇ ਪੈਰ ਹਿੱਲ ਜਾਂਦੇ ਆ, ਮਾੜੇ ਬੰਦੇ ਦੇ ਤਾਂ, ਕਿਉਂਕਿ ਮਾੜਾ ਬੰਦਾ ਤਾਂ ਜਕਾਰਾ ਵੀ ਨਹੀਂ ਜਰ ਸਕਦਾ, ਉਹਨੂੰ ਹਾਰਟ ਅਟੈਕ ਹੋਣ ਵਾਲਾ ਹੋ ਜਾਂਦਾ। ਪਰ ਅਸੀਂ ਤਾਂ ਹੁਣ ਜਕਾਰਾ ਬੁਲਾਉਣਾ ਜਾਂ ਨਿੰਘਾ ਸਿੰਘ ਵਾਲੇ ਜਕਾਰੇ ਬੁਲਾਉਣੇ ਕਿ ਜੇ ਕਿਤੇ ਫਤਿਹ ਦੀ ਸਾਂਝ ਪਾਉਣੀ ਹੋਵੇ ਤਾਂ ਵੀ ਥੋੜੇ ਥੋੜੇ ਬੁੱਲ ਹਿੱਲਦੇ ਸਾਡੇ। ਜਿਹਦੀ ਅੱਖਾਂ ਵਿੱਚ ਫਤਿਹ ਉਹਦੀ ਲੱਖਾਂ ਵਿੱਚ ਫਤਿਹ, ਜਿਹਦੀ ਮੂੰਹ ਵਿੱਚ ਫਤਿਹ ਉਹਦੀ ਜੂਹ ਵਿੱਚ ਫਤਿਹ, ਜਿਹਦੀ ਮੈਦਾਨ ਵਿੱਚ ਫਤਿਹ ਉਹਦੀ ਜਹਾਨ ਵਿੱਚ ਫਤਿਹ। ਆਗੇ ਆਗਤ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਗਜਾਵੈ। ਇਹ ਸਾਨੂੰ ਹੁਕਮ ਆ ਮਹਾਰਾਜ ਦਾ ਵੀ ਜਦੋਂ ਸਿੱਖ ਸਿੱਖ ਨੂੰ ਮਿਲੇ ਤੇ ਉਦੋਂ ਫਤਿਹ ਜ਼ਰੂਰ ਬੁਲਾਵੇ। ਤੇ ਕਈ ਵਾਰੀ ਸਟੇਜ ਤੋਂ ਜਦੋਂ ਕੋਈ ਵੀ ਬੁਲਾਰਾ ਫਤਿਹ ਬੁਲਾਉਂਦਾ ਹੈ, ਥੋੜੇ ਸਿੰਘ ਹੈਗੇ, ਥੋੜੀਆਂ ਭੈਣਾਂ, ਥੋੜੇ ਵੀਰ ਜਿਹੜੇ ਫਤਿਹ ਬੁਲਾਉਣਗੇ, ਪਰ ਢਿੱਲੀ ਫਤਿਹ ਬੁਲਾਉਣ ਵਾਲੇ ਵੀ ਬਥੇਰੇ ਨੇ। ਤੇ ਕਈ ਐਸੇ ਮੇਰੇ ਵਰਗੇ ਜਿਹੜੇ ਬੁਲਾਉਂਦੇ ਹੀ ਨਹੀਂ ਫਤਿਹ। ਇਹ ਜ਼ਰੂਰ ਨੋਟ ਕਰਿਓ ਗੱਲ ਵੀ ਜਦੋਂ ਗੁਰੂ ਘਰੇ ਆਉਣੇ ਆ, ਜਦੋਂ ਵੀ ਇੱਕ ਦੂਜੇ ਨੂੰ ਮਿਲਦੇ ਆ, ਰਿਸ਼ਤੇਦਾਰੀ ਸਾਕ ਸੰਬੰਧ ਦਾ ਕੰਮ ਕਾਰ, ਘਰ ਬਾਰ ਬਾਹਰ ਪਰਿਵਾਰ, ਫਤਿਹ ਦੀ ਸਾਂਝ ਜ਼ਰੂਰ ਪਾਇਆ ਕਰੋ। ਫਤਿਹ ਬੁਲਾਉਣ ਲੱਗਿਆ ਦੋ ਵਾਰੀ ਵਾਹਿਗੁਰੂ ਬੰਦਾ ਕਹਿੰਦਾ, ਦੋ ਵਾਰੀ ਵਾਹਿਗੁਰੂ ਸੁਣਦਾ ਹੈ, ਤੇ 100 ਵਾਰੀ ਤਾਂ 200 ਵਾਰੀ ਆਈ ਬੰਦਾ ਵਾਹਿਗੁਰੂ ਕਹਿ ਤੇ ਸੁਣ ਲੈਂਦਾ ਜੇ ਫਤਿਹ ਦੀ ਇਕੱਲੀ ਆਦਤ ਪੈ ਜੇ। ਆਹ ਯੋਧਿਆਂ ਨੇ ਜਕਾਰਾ ਛੱਡਿਆ ਚੜ੍ਹਦੀ ਕਲਾ ਦੇ ਵਿੱਚ, ਤੇ ਇਹ 20-25 ਬੰਦੇ ਨੇ ਜਿਹੜੇ ਸਹਿਮਗੇ, ਡਰ ਗਏ। ਤੇ ਜਿਹੜੇ ਰਾਹੀ ਗੱਲਾਂ ਕਰਦੇ ਜਾਂਦੇ ਸੀ, ਉਹ ਕਹਿੰਦੇ ਤੈਨੂੰ ਕਿਹਾ ਸੀ ਨਾ ਵੀ ਛੇਤੀ ਕਦਮ ਪੱਟ ਲਾ, ਕਾਹਲੀ ਕਰ ਲਾ, ਤੈਨੂੰ ਦੱਸਿਆ ਸੀ ਵੀ ਸਿੰਘ ਆ ਜਾਣੇ ਆ, ਮੈਨੂੰ ਕੱਲਾ ਭੁਲੇਖਾ ਨਹੀਂ ਪਿਆ। ਤੇ ਮੈਨੂੰ ਇਹਨਾਂ ਦੇ 10 ਦਿਸੇ ਸਜਾਏ ਹੋਏ ਦਮਾਲੇ, ਉਹਨਾਂ ਦੇ ਉੱਤੇ ਸਜਾਏ ਹੋਏ ਚਮਕਾਰੇ ਪੈਂਦੇ ਸੀ ਚੱਕਰਾਂ ਦੇ। ਮੈਨੂੰ ਸਿੰਘਾਂ ਦੇ ਮਸ਼ਹਿਰਿਆਂ ਤੋਂ ਪਤਾ ਲੱਗ ਗਿਆ ਵੀ ਇਹ ਸਿੰਘ ਨੇ। ਤੇ ਸਾਰੇ ਹੱਥ ਬੰਨ ਕੇ ਖਲੋ ਗਏ। ਕਹਿੰਦੇ ਦੱਸੋ ਜੀ ਸਿੰਘ ਸਾਹਿਬਾਨ। ਸਿੰਘ ਪੁੱਛਦੇ ਆ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਕਹਿੰਦੇ ਕੀ ਗੱਲਾਂ ਕਰਦੇ ਜਾਂਦੇ ਸੀ? ਅਸੀਂ ਸੁਣਿਆ ਵੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਸਿੱਖ ਆ, ਜਿਹੜਾ ਸਿੰਘ ਆ, ਉਹ ਖਤਮ ਕਰਦਾ ਜਕਰੀਏ ਖਾਨ ਨੇ। ਬਾਬਾ ਬੋਤਾ ਸਿੰਘ ਕਹਿੰਦਾ ਇਹ ਖਤਮ ਹੋਣ ਵਾਲੀ ਕੌਮ ਨਹੀਂ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹ ਕੌਮ ਐਸੀ ਹੈ, ਇਹਨੂੰ ਜਿੰਨਾ ਵੱਢੋਗੇ ਉਨਾ ਇਹਨੇ ਫੜਨਾ। ਸੋਏ ਨਾਮ ਇੱਕ ਫਸਲ ਦਾ, ਕਈ ਵਾਰੀ ਨਹੀਂ ਪਤਾ ਹੁੰਦਾ ਵੀ ਸੋਏ ਕੀ ਹੈ। ਮੈਨੂੰ ਸਾਡੀ ਦਾਤਰੀ, ਆਪਾਂ ਸਾਰੇ ਖੇਤੀਬਾੜੀ ਵਾਲੇ ਹਾਂ, ਤੇ ਖਾਸ ਕਰਕੇ ਹੁਣ ਵਾਲੇ ਬੱਚਿਆਂ ਨੂੰ ਭਾਵੇਂ ਨਹੀਂ ਪਤਾ, ਬਜ਼ੁਰਗਾਂ ਨੂੰ ਪਤਾ ਵੀ ਕਈ ਫਸਲਾਂ ਇਹੋ ਜਿਹੀਆਂ ਹੁੰਦੀਆਂ ਨੇ, ਜਿਵੇਂ ਬਰਸੀਨ ਬੀਜਦੇ ਹਾਂ ਆਪਾਂ ਉਹਨੂੰ ਵੱਢ ਲਈਏ ਫਿਰ ਉਹ ਹੋ ਜਾਂਦਾ, ਪਾਲਕ ਵੱਢ ਲਈਏ ਫਿਰ ਹੋ ਜਾਂਦੀ ਹੈ। ਸੋ ਇਹ ਆ ਜਿਹੜੇ ਇਹਨਾਂ ਨੂੰ ਵੀ ਜਿੰਨਾ ਵੱਢ ਲਾਂਗੇ ਤੇ ਉਹ ਦੁੱਗਣੇ ਚੁੱਗਣੇ ਫਿਰ ਫੁੱਟੇ ਆਉਂਦੇ ਆ ਜਿਹੜੇ ਸੋਏ ਆ। ਇਹ ਤਾਂ ਲਿਖਿਆ ਕਿਸੇ ਵਿਦਵਾਨ ਨੇ ਵੀ ਮੰਨੂ ਜਿੰਨੇ ਮਰਜ਼ੀ ਦਾਤ ਚਲਾ ਲਵੇ, ਦਾਤਰੀਆਂ ਚਲਾ ਲਵੇ, ਅਸੀਂ ਸੋਇਆਂ ਵਰਗੇ ਹਾਂ, ਅਸੀਂ ਦੂਣ ਸਵਾਏ ਉੱਠਦੇ ਹਾਂ। ਇੱਕ ਸ਼ਹੀਦ ਹੁੰਦਾ ਤੇ ਉਹਦੇ ਮਗਰ ਸੌ ਉੱਠ ਖੜਦਾ, ਸੌ ਐਸੇ ਜਜ਼ਬਾਤ ਪੈਦਾ ਨੇ। ਕਹਿੰਦੇ ਮਾਮਲਾ ਦੇ ਕੇ ਜਾਓ ਸਿੰਘ, ਕਹਿੰਦੇ ਮਾਮਲਾ ਤਾਂ ਮੰਗਿਆ, ਸਿੰਘ ਕਦੇ ਵੀ ਮੰਗਤਾ ਨਹੀਂ ਬਣ ਕੇ ਮੰਗਦਾ, ਸਿੰਘ ਰਾਜਾ ਬਣ ਕੇ ਮੰਗਦਾ। ਤੇ ਰਾਜੇ ਮਾਮਲਾ ਜਿਹੜੇ ਰਾਜੇ ਵਸੂਲ, ਅੱਜ ਕੱਲ੍ਹ ਵੀ ਜਿਹੜੇ ਨਿਹੰਗ ਸਿੰਘ ਆ ਉਹ ਵੀ ਮਾਮਲਾ ਸ਼੍ਰੋਮਣੀ ਕਮੇਟੀ ਤੋਂ ਵੀ ਲੈਂਦੇ ਆ ਮਾਮਲਾ, ਉਹਨਾਂ ਦੀਆਂ ਲੱਗੀਆਂ ਹੋਈਆਂ ਰਾਜਸਥਾਨੀ ਗੱਜ ਸਿੰਘਾਂ ਦੀਆਂ, ਦਲ ਪੰਥਾਂ ਦੀਆਂ, ਹੋਰ ਵੀ ਗੁਰੂ ਘਰ ਕਈ ਸੰਤ ਮਹਾਂਪੁਰਖ ਤੇ ਕਈ ਆਪਣੇ ਆਮ ਪਰਿਵਾਰ ਵੀ ਸਿੰਘਾਂ ਨੂੰ ਮਾਮਲਾ ਦਿੰਦੇ ਆ, ਕਿਉਂਕਿ ਗੁਰੂ ਦੀ ਫੌਜ ਆ, ਲਾਡਲੀ ਫੌਜ ਆ। ਮਾਮਲਾ ਤੋਂ ਭਾਵ ਦਾਨ ਨਹੀਂ ਹੁੰਦਾ, ਮਾਮਲਾ ਤੋਂ ਭਾਵ ਮੰਗਣਾ ਨਹੀਂ ਹੁੰਦਾ, ਮਾਮਲਾ ਹੁੰਦਾ ਰਾਜੇ ਮਹਾਰਾਜੇ ਵਸੂਲਦੇ। ਤੇ ਅਸੀਂ ਵੀ ਗੁਰੂ ਨੂੰ ਇੱਥੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਇਹ ਭੇਟਾ ਲੈ ਕੇ ਆਉਣੇ ਆ, ਮਹਾਰਾਜ ਦੇ ਚਰਨਾਂ 'ਚ ਇੱਥੇ ਦਾਨ ਥੋੜ੍ਹੀ ਕਰਨ ਆਉਣੇ ਅਸੀਂ। ਦਾਨੀ ਤਾਂ ਅਸੀਂ ਉੱਥੇ ਹਾਂ ਜਿੱਥੇ ਆਪਣੇ ਤੋਂ ਗਰੀਬ ਨੂੰ ਦਿੱਤਾ, ਕਿਸੇ ਦੀ ਧੀ ਦੇ ਵਿਆਹ 'ਚ ਦਿੱਤਾ, ਕਿਸੇ ਦੀ ਛੱਤ ਪਵਾਤੀ, ਕਿਸੇ ਬੱਚੇ ਨੂੰ ਕਿਤਾਬਾਂ ਲੈਤੀਆਂ, ਕਿਸੇ ਨੂੰ ਵਰਦੀ ਲੈਤੀ, ਕਿਸੇ ਨੂੰ ਹੈਲਪ ਕਰਤੀ, ਦਵਾਈ ਬੂਟੀ ਲੈਤੀ, ਉੱਥੇ ਅਸੀਂ ਦਾਨੀ ਹਾਂ। ਪਰ ਗੁਰੂ ਘਰੇ ਅਸੀਂ ਭੇਟਾ ਲੈ ਕੇ ਆਉਣੇ ਹਾਂ, ਹਰਜਾਨੇ ਭਰਨ ਆਉਣੇ ਹਾਂ, ਮਾਮਲੇ ਲੈ ਕੇ ਆਉਣੇ ਹਾਂ ਗੁਰੂ ਘਰੇ। ਇੱਥੇ ਅਸੀਂ ਦਾਨੀ ਬਣ ਕੇ ਨਹੀਂ ਆਉਂਦੇ, ਇੱਥੇ ਮੰਗਤੇ ਬਣ ਕੇ ਆਉਂਦੇ ਹਾਂ। ਤੇ ਇਹਨਾਂ ਨੇ ਮੰਗਤੇ ਬਣ ਕੇ ਨਹੀਂ ਪੈਸੇ ਮੰਗੇ, ਬਾਬਾ ਬੋਤਾ ਸਿੰਘ ਹੋਣਾ ਨੇ ਉਹ ਕਹਿੰਦੇ ਮੰਗਤੇ ਤਾਂ ਅਸੀਂ ਗੁਰੂ ਦੇ ਹਾਂ, ਰੱਬ ਦੇ ਹਾਂ, ਮੰਗਤੇ ਤੁਹਾਡੇ ਹਾਂ, ਰਾਜੇ ਸਾਡਾ ਰਾਜ ਆ, ਖਾਲਸੇ ਦਾ ਰਾਜ ਜਿਹੜਾ ਸਦਾ ਹੀ ਰਹਿਣਾ ਦੁਨੀਆ ਤੇ ਕਾਇਮ ਆ। ਕਹਿੰਦੇ ਮਾਮਲਾ ਦਿਓ, ਫਿਰ ਜਿਹਦੇ ਕੋਲੇ ਤਾਂ ਪੈਸੇ ਸੀਗੇ ਉਹਨੇ ਪੈਸੇ ਦਿੱਤੇ, ਤੇ ਜਿਹਦੇ ਕੋਲੇ ਨਹੀਂ ਸੀ ਉਹਨੇ ਮਿਹਨਤ ਕੀਤੀ, ਲੱਖ ਨਾਲ ਲਖੀਰਾਂ ਕਢਵਾਈਆਂ ਉਹਨਾਂ ਦੀਆਂ, ਤੇ ਕਈ ਮਿਹਨਤ ਕਰਕੇ ਫਰਿਆਦ ਕਰਕੇ ਵੀ ਤੁਰ ਗਏ, ਗਰੀਬ ਬੰਦਿਆਂ ਤੋਂ ਲਏ ਵੀ ਨਹੀਂ, ਕਿਉਂਕਿ ਇਹਨਾਂ ਦਾ ਇਕੱਲਾ ਪੈਸਿਆਂ ਦਾ ਮਕਸਦ ਥੋੜੀ ਸੀ, ਇਹਨਾਂ ਦਾ ਤਾਂ ਮਤਲਬ ਇਹ ਸੀ ਵੀ ਜਿਹੜਾ ਜ਼ਕਰੀਆ ਖਾਨ ਕਹਿੰਦਾ ਸਿੰਘ ਅਸਮਾਨਾਂ ਵਿੱਚ ਉੱਡ ਗਏ ਹੁਣ ਨਹੀਂ ਇੱਥੇ ਆਉਂਦੇ, ਤੇ ਉਹਨੂੰ ਪਤਾ ਲੱਗ ਜਾਵੇ ਵੀ ਅਸਮਾਨ ਪਾੜ ਕੇ ਵੀ ਆ ਜਾਂਦੇ ਆ, ਪਤਾਲਾਂ ਚੋਂ ਧਰਤੀ ਚੋਂ ਨਿਕਲ ਆਉਂਦੇ ਆ ਜੋਧੇ ਸੁਰਮੇ। ਤੇ ਫਿਰ ਇਹ ਤਾਂ ਪਾਤੇ ਲਾਹੌਰ ਦੇ ਰਾਹ, ਕਈਆਂ ਦੀ ਸੇਵਾ ਵੀ ਕਰਨੀ ਪਈ ਬਾਬਾ ਬੋਤਾ ਸਿੰਘ ਗਰਜਾ ਸਿੰਘ ਹੋਣਾ ਨੂੰ, ਕਿਉਂਕਿ ਜਿਨ੍ਹਾਂ ਨੇ ਆਕੜ ਦਿਖਾਈ, ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ, ਇਹ ਸਾਡਾ ਅਸੂਲ ਆ ਗੁਰੂ ਘਰ ਦਾ, ਆਏ ਨੂੰ ਦੇਗ ਤੇ ਚੜੇ ਨੂੰ ਤੇਗ, ਜਿਹੜਾ ਤਾਂ ਹੱਥ ਬੰਨ ਗਿਆ ਉਹਨੂੰ ਕਹਿਣਾ ਜਾ ਤੂੰ, ਤੇ ਜਿਹੜਾ ਅੜ ਗਿਆ ਫਿਰ ਉਹਦੀ ਚੰਗੀ ਫਿਰ ਸੇਵਾ ਉਹ ਭਗਤ ਚੰਗੀ ਕਰਨੀ। ਤੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੇ ਚੰਗੀ ਆ ਉਹ ਭਗਤ ਕੀਤੀ, ਇਹ ਸੀ ਪੱਗ ਡੰਡੀ। ਤੇ ਬਾਬਾ ਬੋਤਾ ਸਿੰਘ ਕਹਿੰਦਾ ਵੀ ਇੱਥੇ ਤਾਂ ਰਾਹੀ ਪਾਂਧੀ ਘੱਟ ਆਉਂਦੇ ਆ, ਆਪਾਂ ਜਰਨੈਲੀ ਸੜਕ ਤੇ ਨਾਕਾ ਲਾਉਣਾ ਜਾ ਕੇ, ਜਰਨੈਲੀ ਸੜਕ ਤੇ। ਤੇ ਜਿਹੜੀ ਜਰਨੈਲੀ ਸੜਕ ਤੇ ਸੀ ਇਹ ਮੁਗਲਾਂ ਦੀ ਚੁੰਗੀ ਸੀ ਨੂਰਦੀਨ ਦੀ ਸਰਾਂ ਕੋਲੇ, ਜਿੱਥੇ ਟੈਕਸ ਵਸੂਲਦੇ ਸੀ। ਇਹਨਾਂ ਨੇ ਕਿੱਕਰਾਂ ਤੇ ਬੇਰੀਆਂ ਦੇ ਵੱਡੇ ਟੰਬੇ ਸਿੱਧੇ ਚੁੰਗੀ ਵੱਲ ਨੂੰ ਹੋ ਗਏ, ਜਿਹੜੇ ਕਰਮਚਾਰੀ ਬਿਠਾਏ ਸੀ, ਜਦੋਂ ਮਾਰੇ ਨਾ ਚਾਰ ਚਾਰ ਜਾ ਕੇ ਟੰਬੇ ਕੁਰਸੀਆਂ ਟੇਬਲਾਂ ਤੇ ਸਾਰੇ ਛੱਡ ਕੇ ਭੱਜ ਗਏ। ਤੇ ਉੱਥੇ ਫਿਰ ਖਾਲਸੇ ਦਾ ਰਾਜ ਕਾਇਮ ਕੀਤਾ, ਝੰਡੇ ਬੁੰਗੇ ਕਾਇਮ ਕਰਤੇ, ਉਹਦਾ ਨਾਂ ਗੜ੍ਹ ਸਾਹਿਬ ਰੱਖਤਾ ਸਿੰਘਾਂ ਨੇ, ਯੋਧਿਆਂ ਨੇ। ਆਓ ਕਹਿੰਦੇ ਜਦੋਂ ਚੱਲ ਵੀ ਯੋਧਿਆ ਸਿੰਘਾਂ, ਜਾਲਮਾਂ ਦੇ ਕੰਨੀ ਗੱਲ ਪਾ ਦੇ ਵੀ ਖਾਲਸਾ ਹਲੇ ਖਤਮ ਨਹੀਂ ਹੋਇਆ ਸਾਥੀ ਹੈ।

0: ਬੋਲੀਆਂ ਹੋ ਨਾਲੇ ਬੋਲੀਆਂ ਮਰਦ ਕਦੇ ਸਹਿਣ ਨਾ
1: ਨਾਲੇ ਬੋਲੀਆਂ ਮਰਦ ਕਦੇ ਸਹਿਣ ਨਾ
0: ਤੇਰੀ ਹਾਕਮਾਂ ਨੂੰ ਜਲਬਾ ਦਿਖਾ ਦੀਏ
1: ਹੋਇਆ ਨੀ ਖਤਮ ਖਾਲਸਾ
0: ਤੇਰੀ ਹਾਕਮਾਂ ਨੂੰ ਜਲਬਾ ਦਿਖਾ ਦੀਏ
1: ਹੋਇਆ ਨੀ ਖਤਮ ਖਾਲਸਾ
0: ਚੱਲ ਜਾਲਮਾਂ ਦੇ ਕੰਨੀ ਗੱਲ ਪਾ ਦੀਏ
1: ਹੋਇਆ ਨੀ ਖਤਮ

0: ਬੁੱਚੀ ਰੱਖਣਾ ਸਿੱਖੀ ਦੀ ਸ਼ਾਨ ਟੌਰ ਨੂੰ,
1: ਬੁੱਚੀ ਰੱਖਣਾ ਸਿੱਖੀ ਦੀ ਸ਼ਾਨ ਟੌਰ ਨੂੰ,
0: ਗੱਲ ਸੁਣ ਲੈ ਤੂੰ ਕਰਕੇ ਤੇ ਗੌਰ ਨੂੰ,
1: ਗੱਲ ਸੁਣ ਲੈ ਤੂੰ ਕਰਕੇ ਤੇ ਗੌਰ ਨੂੰ,
0: ਸਿੱਧੀ ਜਾਂਦੀ ਹੈ ਜੋ ਸੜਕ ਲਾਹੌਰ ਨੂੰ,
1: ਸਿੱਧੀ ਜਾਂਦੀ ਹੈ ਜੋ ਸੜਕ ਲਾਹੌਰ ਨੂੰ,
0: ਨੱਕ ਉਸ ਰਸਤੇ ਦੇ ਉੱਤੇ ਲਾ ਦੀਏ,
1: ਹੋਇਆ ਨੀ ਖਤਮ ਖਾਲਸਾ,
0: ਨੱਕ ਉਸ ਰਸਤੇ ਦੇ ਉੱਤੇ ਲਾ ਦੀਏ,
1: ਹੋਇਆ ਨੀ ਖਤਮ ਖਾਲਸਾ,
0: ਜਾਲਮਾਂ ਦੇ ਕੰਨੀ ਗੱਲ ਪਾ ਦੀਏ,
1: ਹੋਇਆ

0: ਕਿਸ ਨਾਲ ਵੀ ਨਾ ਆਪਣਾ ਲਿਹਾਜ ਹੈ,
1: ਕਿਸੇ ਨਾਲ ਵੀ ਨਾ ਆਪਣਾ ਲਿਹਾਜ ਹੈ,
0: ਇੱਦਾਂ ਕਰਕੇ ਵਸੂਲ ਤੇ ਲੰਘਾ ਦੀਏ,
1: ਹੋਇਆ ਨੀ ਕਦਮ ਖਾਲਸਾ,
0: ਇੱਦਾਂ ਕਰਕੇ ਵਸੂਲ ਤੇ ਲੰਘਾ ਦੀਏ,
1: ਹੋਇਆ ਨੀ ਕਦਮ ਖਾਲਸਾ,
0: ਚੱਲ ਚੱਲ ਮਾਂ ਦੇ ਕੰਨੀ ਗੱਲ ਪਾ ਦੀਏ,
1: ਹੋਇਆ ਨੀ

0: ਗੱਲ ਪਾਉਣਗੇ ਹੋ ਫਿਰ ਚੜ ਕੇ ਤੂਫਾਨ ਵੀ ਲਿਆਉਣਗੇ
1: ਨੀ ਹਾਕਮਾਂ ਦੇ ਲੋਕੀ ਗੱਲ ਪਾਉਣਗੇ ਬੈਰੀ ਚੜ ਕੇ ਤੂਫਾਨ ਵੀ ਲਿਆਉਣਗੇ
0: ਕੰਨੀ ਹਾਕਮਾਂ ਦੇ ਲੋਕੀ ਗੱਲ ਪਾਉਣਗੇ ਬੈਰੀ ਚੜ ਕੇ ਤੂਫਾਨ ਵੀ ਲਿਆਉਣਗੇ
1: ਕੰਨੀ ਹਾਕਮਾਂ ਦੇ ਲੋਕੀ ਗੱਲ ਪਾਉਣਗੇ ਬੈਰੀ ਚੜ ਕੇ ਤੂਫਾਨ ਵੀ ਲਿਆਉਣਗੇ ਭਾਜੀ ਮੋੜਾਂਗੇ ਜਿਹੋ ਜਾਣਿਓ ਦਾ ਪਾਉਣਗੇ
0: ਭਾਜੀ ਮੋੜਾਂਗੇ ਜਿਹੋ ਜਾਣਿਓ ਦਾ ਪਾਉਣਗੇ
1: ਉਹ ਭਾਜੀ ਮੋੜਾਂਗੇ ਜਿਹੋ ਜਾਣਿਓ ਦਾ ਪਾਉਣਗੇ
0: ਸੱਕੇ ਜਾਵਰਾ ਸੱਕੇ ਜਾਵਰਾ
1: ਜੀ ਬਈ
0: ਸੱਕੇ ਜਾਵਰਾ ਦੇ ਖਾਲਸਾ ਛੁਡਾ ਦਈਏ
1: ਹੋਇਆ ਨੀ ਖਤਮ ਖਾਲਸਾ
0: ਚੱਲ ਜ਼ਾਲਮਾਂ ਦੇ ਕੰਨੀ ਗੱਲ ਪਾ ਦਈਏ
1: ਹੋਇਆ ਨੀ ਖਤਮ

0: ਖਤਮ ਖਾਲਸਾ
1: ਚੱਲ ਜ਼ਾਲਮਾਂ ਦੇ ਕੰਨੀ ਗੱਲ ਪਾ ਦਈਏ
0: ਹੋਇਆ ਨੀ ਖਤਮ ਖਾਲਸਾ
2: ਬਾਜਾਂ ਵਾਲੇ ਸਤਿਗੁਰੂ ਕੌਮ ਸਜਾਈ ਬੱਬਰ ਸ਼ੇਰਾਂ ਦੀ ਅਣਖੀ ਯੋਧੇ ਸੰਤ ਸੂਰਮੇ ਮਰਦ ਦਲੇਰਾਂ ਦੀ ਮੇਰੇ ਪਾਤਸ਼ਾਹ ਨੇ ਐਸੀ ਕੌਮ ਸਾਜੀ ਹੈ ਇਹ ਕੌਮ ਕਦੇ ਹਾਰ ਨਹੀਂ ਸਕਦੀ ਕਦੇ ਸਿਰ ਨਹੀਂ ਝੁਕਾ ਸਕਦੀ ਇਹ ਕੌਮ ਸਦਾ ਜ਼ੁਲਮ ਦੇ ਨਾਲ ਖਿੰਦੀ ਆਈ ਹੈ ਤੇ ਖਿੰਦੀ ਕੋਈ ਰਹਿਣਾ ਇਸ ਕੌਮ ਨੇ ਬੜੀਆਂ ਕੁਰਬਾਨੀਆਂ ਕੌਮ ਨੇ ਦਿੱਤੀਆਂ ਏ ਇਸ ਕੌਮ ਤੇ ਬੜੇ ਝੱਖੜ ਝੁੱਲੇ ਆ ਤਾਂ ਵੀ ਚੜ੍ਹਦੀ ਕਲਾ ਦੇ ਵਿੱਚ ਰਿਹਾ ਖਾਲਸਾ ਪੰਥ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜਰਨਲੀ ਸੜਕ ਤੇ ਨਾਕਾ ਲਾ ਕੇ ਤੇ ਕੇਸਰੀ ਨਿਸ਼ਾਨ ਸਾਹਿਬ ਚੜ੍ਹਾ ਕੇ ਟੈਕਸ ਵਸੂਲਣ ਲੱਗ ਗਏ ਆ ਵੀ ਖਾਲਸੇ ਦਾ ਰਾਜ ਆ ਜਿਹੜਾ ਰਾਹੀ ਪੰਥ ਹੀ ਆਉਂਦਾ ਹੈ ਜਿਹਦੇ ਕੋਲੇ ਤਾਂ ਪੈਸੇ ਹੈ ਉਦੋਂ ਟੈਕਸ ਲੈਂਦੇ ਜਿਹੜਾ ਮਿਹਨਤ ਕਰ ਲੈਂਦਾ ਹੈ ਉਹਨੂੰ ਉਹ ਵੀ ਲਗਾ ਦਿੰਦੇ ਆ ਤੇ ਜਿਹੜਾ ਮੂਹਰੇ ਅੜਦਾ ਹੈ ਤੇ ਫਿਰ ਉਹਦੀ ਸੇਵਾ ਪਾਣੀ ਕਰਕੇ ਤੋਰਦੇ ਆਓ ਰਹਿੰਦੇ ਹੋ ਇਤਿਹਾਸ ਦੀਆਂ ਸਵਾਵਾਂ ਕੱਲ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਜੀ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਗੁਰੂ ਸਾਹਿਬ ਦੀ ਗੁਰਬਾਣੀ ਪੜ੍ਹਦੇ ਹਾਂ ਗੁਰ ਇਤਿਹਾਸ ਦੀ ਵਡਿਆਈ ਕਰਦੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ ਅੱਗੇ ਤੋਂ ਸਮਤਦੇ ਨੇ ਇਸੇ ਤਰ੍ਹਾਂ ਹੀ ਸਵਾਵਾਂ ਆਪਦੇ ਚਰਨੇ ਕਮਲਾਂ ਦੀਆਂ ਪਾਤਸ਼ਾਹ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਵਾਹਿਗੁਰੂ ਜੀ ਪ੍ਰਵਾਨ ਕਰਨ ਦਰੋ ਘਰੋਂ ਨਿਤਨੇਮ ਦੀਆਂ ਦਾਤਾਂ ਚੜ੍ਹਦੀ ਕਲਾ ਵਾਲਾ ਜੀਵਨ ਕਾਰੋਬਾਰਾਂ ਚ ਬਰਕਤਾਂ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਵਾਹਿਗੁਰੂ ਜੀ ਬਖਸ਼ਦੇ ਰਹਿਣ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਪੰਥਕ ਪ੍ਰਸਾਹਿਦਾ ਕੀਰਤਨੀ ਜਥਾ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਬਰੋਸਾਇਆ ਜਥਾ ਸਤਿਗੁਰਾਂ ਦੀ ਬੜੀ ਮਹਾਨ ਕਿਰਪਾ ਬੜੀ ਬਖਸ਼ਿਸ਼ ਆ ਸਮੁੱਚੇ ਜਥੇ ਤੇ ਆਓ ਉਹਨਾਂ ਪਾਸੋਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਹੈ ਲਾਏ ਧਿਆਨ ਅੰਮ੍ਰਿਤ ਬਾਣੀ ਦੇ ਕੀਰਤਨ ਦਾ ਆਨੰਦ ਮਾਣੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਰੇ ਬੁਲਾਇਓ ਕੋਈ ਰਸਨਾ ਬਾਂਝੀ ਨਾ ਰਵੇ ਪਿਆਰ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਤਿੰਨਾਂ ਦਾ ਇਤਿਹਾਸ ਸਰਵਣ ਕਰਾਇਆ ਹੈ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਰਮਜੀਤ ਸਿੰਘ ਜੀ, ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜਥੇ ਦਾ। ਹੁਣ ਭਾਈ ਗੁਰਵਿੰਦਰ ਸਿੰਘ ਜੀ ਬਾਵਾ, ਹਾਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਬਾਵਾ, ਜੋ ਆਪ ਜੀ ਨੂੰ ਬੜਾ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਪਾਤਸ਼ਾਹੀ ਦਸਵੀ ਫਿਰੋਜ਼ਪੁਰ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਉਣ ਵਾਲੀ 16 ਜੁਲਾਈ ਨੂੰ ਸਵੇਰੇ 7 ਵਜੇ ਗੁਰੂ ਘਰ ਦੇ ਗੈਲਰੀ ਹਾਲ ਵਿੱਚ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਹੈ।

ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਦਸਰਿਆਂ ਪਾਸੋਂ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਚੁੱਕਾਂ ਰਖੇਵਾਂ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ

ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ।

ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠ ਵਤ ਉਤਪਾਤਾ ਸਕਲ ਮਲੇਛ ਕਰੋ ਰਣਕਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।